ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ।

ਗੁਰੂ ਪ੍ਰਸਾਦ ਸਿੰਘ ਜੀ ਬੇਨਤੀ ਹੈ ਕਿ ਲੜਕੇ ਨੂੰ ਸਤਿਗੁਰਾਂ ਦੇ ਸਨਮੁਖ ਅੱਗੇ ਬਿਠਾਇਆ ਜਾਵੇ ਅਤੇ ਲੜਕੀ ਨੂੰ ਵੀ ਸਤਿਗੁਰੂਆਂ ਦੇ ਦਰਬਾਰ ਵਿੱਚ ਲਿਆਂਦਾ ਜਾਵੇ ਤਾਂ ਜੋ ਆਪਾਂ ਆਨੰਦ ਕਾਰਜ ਦੀ ਰਸਮ ਹੈ ਉਸ ਨੂੰ ਆਪਾਂ ਸ਼ੁਰੂ ਕਰੀਏ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ ਦੋਵੇਂ ਪਰਿਵਾਰ ਸਤਿਗੁਰਾਂ ਹਜ਼ੂਰੀ ਵਿੱਚ ਪਹੁੰਚ ਚੁੱਕੇ ਹਨ। ਹੁਣ ਸਤਿਗੁਰਾਂ ਚਰਨਾਂ ਕਮਲਾਂ ਦੇ ਵਿੱਚ ਆਨੰਦ ਕਾਰਜ ਰਮਤਾ ਵਾਸਤੇ ਅਰਦਾਸ ਹੋਵੇਗੀ, ਜਿਸ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇਗੀ। ਬੇਨਤੀ ਹੈ ਕਿ ਆਪਣੇ ਆਪਣੀ ਜਗ੍ਹਾ ਦੇ ਉੱਤੇ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ ਜੀ।

ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚੱਲਣ ਸਤਿਗੁਰ ਭਾਏ। ਮਹੱਲਾ ਤੀਜਾ। ਬਿਨ ਸ਼ਬਦੈ ਸੁਧ ਨਾ ਹੋਵੈ ਜੇ ਅਨੇਕ ਕਰੈ ਸਿੰਗਾਰ। ਫਿਰ ਕੀ ਸਾਰ ਨਾ ਜਾਣੈ ਦੂਜੈ ਭਾਏ ਪਿਆਰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਅਭਿਲਾਖੀ ਜੋੜੀ ਸਰਦਾਰ ਅਮਰ ਗੁਰਜੋਤ ਸਿੰਘ ਅਤੇ ਜਾਇਆ ਪੰਜਾਬੀ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਆਪ ਜੀ ਦਾ ਆਨੰਦ ਕਾਰਜ ਆਰੰਭ ਹੋਣ ਲੱਗਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਦੀ ਜੋ ਮਰਿਆਦਾ ਆਨੰਦ ਕਾਰਜ ਦੀ ਹੈ, ਉਹ ਆਪ ਜੀ ਦੋਨਾਂ ਜਾਣਿਆਂ ਨੂੰ ਸਮਝਣੀ ਬਹੁਤ ਜ਼ਰੂਰੀ ਹੈ। ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਹੁਣ ਭਾਈ ਸਾਹਿਬ ਜੀ ਹੁਣੀ ਪੱਲੇ ਦਾ ਸ਼ਬਦ ਪੜ੍ਹਨਗੇ। ਉਸ ਵਕਤ ਲੜਕੀ ਦੇ ਪਿਤਾ ਨੇ ਲੜਕੇ ਦਾ ਪੱਲਾ ਜਿਹੜਾ ਹੈ ਉਹ ਲੜਕੀ ਨੂੰ ਫੜਾਉਣਾ, ਉਸ ਤੋਂ ਉਪਰੰਤ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਲਾਵਾਂ ਦਾ ਪਾਠ ਆਰੰਭ ਹੋਵੇਗਾ। ਜਿਸ ਵਕਤ ਪਹਿਲੀ ਲਾਵ ਪੜ੍ਹੀ ਜਾਏਗੀ, ਪਹਿਲੀ ਲਾਵ ਪੜ੍ਹਨ ਤੋਂ ਬਾਅਦ ਜਿਸ ਵੇਲੇ ਨਾਨਕ ਸ਼ਬਦ ਆਵੇਗਾ, ਆਪ ਜੀ ਨੇ ਸਤਿਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਰਿਕਰਮਾ ਕਰਨੀ। ਗੁਰੂ ਸਾਹਿਬ ਜੀ ਨੂੰ ਸੱਜੇ ਹੱਥ ਰੱਖਦਿਆਂ ਸਰਦਾਰ ਅਮਰ ਗੁਰਜੋਤ ਸਿੰਘ ਹੁਣਾਂ ਨੇ ਅੱਗੇ ਚੱਲਣਾ ਹੈ ਔਰ ਭੈਣ ਜੀ ਹੁਣਾਂ ਨੇ ਪਿੱਛੇ ਤੁਰਨਾ। ਇਸ ਪਾਸਿਓਂ ਤੁਸੀਂ ਪਰਿਕਰਮਾ ਕਰਦੇ ਆਉਣਾ ਹੈ। ਇੱਧਰੋਂ ਨਾਲ ਭਾਈ ਸਾਹਿਬ ਜੀ ਗੁਰਬਾਣੀ ਦਾ ਕੀਰਤਨ ਆਰੰਭ ਕਰ ਦੇਣਗੇ। ਜਦੋਂ ਇੱਧਰੋਂ ਸ਼ਬਦ ਦੀ ਸਮਾਪਤੀ ਹੋਵੇਗੀ, ਇੱਧਰੋਂ ਨਾਲ ਹੀ ਕੀਰਤਨ ਸ਼ੁਰੂ ਹੋਵੇਗਾ। ਆਪ ਜੀ ਨੇ ਨਮਸਕਾਰ ਕਰਕੇ ਪਰਿਕਰਮਾ ਕਰਨੀ ਹੈ। ਇਸੇ ਤਰ੍ਹਾਂ ਚਾਰ ਵਾਰੀ ਆਪ ਜੀ ਪਰਿਕਰਮਾ ਕਰੋਗੇ। ਜਦੋਂ ਆਪ ਜੀ ਪਰਿਕਰਮਾ ਕਰੋਗੇ, ਆਪਣੀ ਜਗ੍ਹਾ 'ਤੇ ਆਣ ਕੇ ਨਮਸਕਾਰ ਕਰਕੇ ਮੱਥਾ ਟੇਕ ਕੇ ਬੈਠ ਜਾਣਾ ਹੈ। ਉਹ ਚਾਰ ਵਾਰੀ ਲਗਾਤਾਰ, ਔਰ ਇਸੇ ਪ੍ਰਕਾਰ ਆਪ ਜੀ ਨੇ ਚਾਰ ਲਾਵਾਂ ਦੇ ਪਾਠ ਸਰਵਣ ਕਰਕੇ ਚਾਰ ਵਾਰ ਪਰਿਕਰਮਾ ਕਰਨੀ ਹੈ। ਔਰ ਬਾਕੀ ਦਾ ਜਿਹੜਾ, ਔਰ ਆਪ ਜੀ ਨੂੰ ਮਰਿਆਦਾ ਇੰਗਲਿਸ਼ ਵਿੱਚ ਜਿਹੜੀ ਹੈ ਉਹ ਭਾਈ ਮਨਜੀਤ ਸਿੰਘ ਦੀ ਉਹ ਸਮਝਾ ਦੇਣਗੇ। ਆਪ ਜੀ ਨੇ ਬਿਲਕੁਲ ਧਿਆਨ ਨਾਲ, ਸਹਿਜ ਦੇ ਨਾਲ ਉਹ ਮਰਿਆਦਾ ਨੂੰ ਜਿਹੜਾ ਹੈ ਉਹ ਸਰਵਣ ਕਰਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਣ ਪਹਿਲੀ ਲਾਮ ਦਾ ਪਾਠ ਹੋਵੇਗਾ। ਜਦੋਂ ਨਾਨਕ ਸ਼ਬਦ ਆ ਜਾਵੇਗਾ, ਆਪ ਜੀ ਨੇ ਨਾਲ ਹੀ ਨਿਸ਼ਾਨੀ ਰੱਖ ਲੈਣੀ ਕਿ ਭਾਈ ਸਾਹਿਬ ਜੀ ਹੁਣੀ ਕੀਰਤਨ ਆਰੰਭ ਕਰ ਦੇਣਗੇ। ਆਪ ਜੀ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਇਸ ਪਾਸਿਓਂ ਪਰਿਕਰਮਾ ਕਰਨੀ ਹੈ। ਸਹਿਜ ਨਾਲ ਰੁਕਣਾ ਨਹੀਂ ਹੈ ਰਸਤੇ ਦੇ ਵਿੱਚ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ।

ਧਿਆਵੋ ਸਿਮਰਿਤ ਨਾਮ ਦ੍ਰਿੜਾਇਆ ਸਤਿਗੁਰ ਗੁਰਪੂਰਾ ਆਰਾਧੋਹ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਨ

ਮਨ ਚਾਉ ਭਇਆ ਬੈਰਾਗੀਆ ਬਲ ਰਾਮ ਜੀਉ ਸੰਤ ਜਨਾ ਹਰ ਮੇਲ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰ, ਜੀਉ ਪਿੰਡ ਸਭ ਕਹੁ ਨਾਨਕ, ਸਭ ਤੇਰੀ ਵਡਿਆਈ ਕੋਈ, ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਿਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨਾਉਣੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਵੱਠੀਆਂ ਜਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਪਤੇ ਬਿਰਧ ਕੀ ਪੈਨ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ

ਸਨਮੁਖ ਸੁਭਾਗ ਜੋੜੀ ਸਰਦਾਰ ਅਮਰ ਗੁਰਜੋਤ ਸਿੰਘ, ਸਪੁੱਤਰ ਸਰਦਾਰ ਅਮਰਜੀਤ ਸਿੰਘ ਟਾਂਡਾ, ਬੀਬੀ ਪਰਮਜੀਤ ਕੌਰ, ਬੇਟੀ ਜਾਇਆ ਪੰਜਾਬੀ, ਸਪੁੱਤਰੀ ਦੁਸ਼ੰਤ ਪੰਜਾਬੀ, ਗੀਤਾ ਪੰਜਾਬੀ, ਸਤਿਗੁਰੂ ਜੀ ਉਹ ਦੋਨਾਂ ਬੱਚਿਆਂ ਦਾ ਆਨੰਦ ਕਾਰਜ, ਸਰਦਾਰ ਅਮਰ ਗੁਰਜੋਤ ਸਿੰਘ ਅਤੇ ਬੇਟੀ ਜਾਇਆ ਪੰਜਾਬੀ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਦੱਸੀ ਮਰਿਆਦਾ ਅਨੁਸਾਰ ਸੰਪੂਰਨ ਹੋਇਆ। ਸਤਿਗੁਰੂ ਜੀ ਚਾਰ ਲਾਵਾਂ ਦੇ ਪਾਠ ਹੋਏ, ਉਪਰੰਤ ਗੁਰਬਾਣੀ ਕੀਰਤਨ ਹੋਏ। ਸਤਿਗੁਰੂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ, ਬਖਸ਼ਿਸ਼ ਕਰਨੀ ਸਤਿਗੁਰੂ ਜੀ, ਮਿਹਰਾਮਦ ਕਰਨੀ ਸਤਿਗੁਰੂ ਸਾਹਿਬ ਜੀ, ਉਹ ਆਪ ਜੀ ਨੇ ਕਿਰਪਾ ਕੀਤੀ ਸੁਭਾਗ ਜੋੜੀ ਦਾ।

ਮੇਰੇ ਇਤਫਾਕ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪਣੇ ਦਰ ਕਰਦਾ ਓਟ ਆਸਰਾ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸਮੂਹ ਸੰਗਤ ਹਾਜ਼ਰ ਹੈ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਆਪ ਜੀ ਨੇ ਕਿਰਪਾਲਤਾ ਕਰਨੀ ਸੁਭਾਗ ਜੋੜੀ ਨੂੰ ਗ੍ਰਹਿਸਥ ਜੀਵਨ ਵਿੱਚ ਪਰਪੱਕਤਾ ਬਖਸ਼ਣੀ ਪਰਿਵਾਰ ਵੱਲੋਂ ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ ਲੋਕ ਪਰਲੋਕ ਪੜਦੇ ਕਦ ਲੈਣੇ ਕੜਾਹ ਪ੍ਰਸ਼ਾਦ ਦੀ ਦੇਖ ਸਦਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਠ ਵਿਛੜਿਆ ਮਿਲੈ ਹੈ ਪ੍ਰਭੂ ਹਰ ਦਰਗਹਿ ਹੈ ਕਾ ਬਸੀਠ।

ਅਹਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ।

0: ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਜਨ ਕੇ ਚਰਨ ਵਸ ਹੈ ਮਿਰਹੀਅਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਅਤੇ ਸਮੂਹ ਸੰਗਤ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਰਦਾਰ ਅਮਰ ਗੁਰਜੋਤ ਸਿੰਘ ਅਤੇ ਬੇਟੀ ਜਾਇਆ ਪੰਜਾਬੀ, ਤਿਨ੍ਹਾਂ ਦਾ ਸ਼ੁਭ ਆਨੰਦ ਕਾਰਜ ਸਤਿਗੁਰੂ ਸਾਹਿਬ ਜੀ ਦੀ ਹਾਜ਼ਰੀ ਵਿੱਚ ਸੰਪੂਰਨ ਹੋਇਆ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਲਾਂ ਵੱਲੋਂ ਆਪ ਸੁਭਾਗ ਜੋੜੀ ਨੂੰ ਬੇਅੰਤ ਬੇਅੰਤ ਮੁਬਾਰਕਾਂ। ਸਤਿਗੁਰੂ ਸਾਹਿਬ ਜੀ ਦੇ ਦਰ ਦੀ ਜੋ ਮਰਿਆਦਾ ਹੈ, ਆਪ ਜੀ ਦੋਨਾਂ ਜੀਆਂ ਨੇ ਅੱਜ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਕੀਤਾ ਹੈ। ਅੱਜ ਤੁਸੀਂ ਪਤੀ ਅਤੇ ਪਤਨੀ ਦੇ ਰਿਸ਼ਤੇ ਵਿੱਚ, ਹਸਬੈਂਡ ਅਤੇ ਵਾਈਫ, ਇਹ ਰਿਸ਼ਤਾ ਜਿਹੜਾ ਹੈ ਤੁਹਾਨੂੰ ਪ੍ਰਾਪਤ ਹੋਇਆ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਆਨੰਦ ਕਾਰਜ ਦੀ ਸੰਪੂਰਨਤਾ ਹੋਈ ਅਤੇ ਸਤਿਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਹੀ ਆਪ ਜੀ ਨੇ ਜੀਵਨ ਬਤੀਤ ਕਰਨਾ। ਹਰ ਦੁੱਖ ਵੇਲੇ, ਸੁੱਖ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਸਰਦਾਰ ਅਮਰ ਗੁਰਜੋਤ ਸਿੰਘ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਆਪਣੇ ਸਹੁਰੇ ਪਰਿਵਾਰ ਇਨਲਾਜ ਦਾ ਜਿਹੜਾ ਹੈ ਉਹ ਸਤਿਕਾਰ ਮਾਣ ਅਦਬ ਕਰਨਾ ਹੈ। ਅਤੇ ਨਾਲ ਹੀ ਭੈਣ ਜੀ ਜਾਇਆ ਪੰਜਾਬੀ ਜੀ ਨੂੰ ਬੇਨਤੀ ਹੈ ਕਿ ਉਹਨਾਂ ਵੀ ਆਪਣੇ ਸਹੁਰੇ ਪਰਿਵਾਰ ਦਾ ਸਤਿਕਾਰ ਕਰਨਾ ਹੈ, ਉਹਨਾਂ ਦੀ ਰਿਸਪੈਕਟ ਕਰਨੀ ਹੈ। ਔਰ ਇਸੇ ਪ੍ਰਕਾਰ ਜਿਹੜਾ ਤੁਹਾਡਾ ਆਪਣਾ ਰਿਸ਼ਤਾ ਹੈ ਇਹਦੇ ਵਿੱਚ ਵੀ ਤੁਸੀਂ ਸਤਿਕਾਰ ਰੱਖਣਾ ਹੈ। ਔਰ ਇਸੇ ਪ੍ਰਕਾਰ ਆਪ ਜੀ ਨੇ ਆਨੰਦ ਕਾਰਜ ਦੇ ਵਿੱਚ ਜਿੰਨੇ ਵੀ ਰਿਸ਼ਤੇਦਾਰ ਸੰਬੰਧੀ ਜੁੜੇ ਹੋਏ ਹਨ ਆਪ ਜੀ ਦੇ ਇਸ ਰਿਸ਼ਤੇ ਵਿੱਚ, ਔਰ ਉਹ ਕੇਵਲ ਤੁਹਾਡੇ ਇਸ ਰਿਸ਼ਤੇ ਦੇ ਕਾਰਨ ਹੀ ਇਕੱਠੇ ਹੋਏ ਹਨ ਅਤੇ ਤੁਹਾਡੇ ਇਸ ਰਿਸ਼ਤੇ ਦੇ ਕਾਰਨ ਹੀ ਉਹ ਇਕੱਠੇ ਰਹਿਣਗੇ। ਆਪ ਦੋਨਾਂ ਜਾਣਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਕੋਈ ਦੁੱਖ ਜਾਂ ਸੁੱਖ ਹੋਵੇ ਗੁਰੂ ਚਰਨਾਂ ਵਿੱਚ ਆਣ ਕੇ ਅਰਦਾਸ ਕਰਨੀ ਹੈ। ਸਤਿਗੁਰੂ ਤੋਂ ਬਗੈਰ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਾਉਣਾ, ਨਮਸਕਾਰ ਸਤਿਗੁਰੂ ਸਾਹਿਬ ਜੀ ਦੇ ਪ੍ਰਥਾਏ ਭਾਵਨਾ ਸਹਿਤ ਕਰਨੀ ਹੈ। ਇੰਨੀਆਂ ਬੇਨਤੀਆਂ ਆਪ ਸਮੂਹ ਸੰਗਤ ਨੇ ਪ੍ਰਵਾਨ ਕਰਨੀਆਂ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਹੈਵ ਜਸਟ ਵਿਟਨੈਸ ਦ ਆਨੰਦ ਕਾਰਜ ਦ ਸਿੱਖ ਵੈਡਿੰਗ ਸੈਰੇਮਨੀ ਇਨ ਅਕੋਰਡੈਂਸ ਵਿਦ ਦ ਸਿੱਖ ਮਰਿਆਦਾ ਦ ਸਿੱਖ ਰਿਲੀਜੀਅਸ ਰਾਈਟਸ ਇਨ ਦ ਪ੍ਰੈਜੈਂਸ ਆਫ ਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਂਡ ਦ ਕੋਂਗਰੀਗੇਸ਼ਨ। ਦ ਲੋਸ ਆਫ ਦ ਕੋਮਨਵੈਲਥ ਆਫ ਆਸਟ੍ਰੇਲੀਆ ਰੈਕਨਾਈਜ਼ ਦੈਟ ਈਚ ਕਮਿਊਨਿਟੀ ਹੈਸ ਗੋਟ ਇਸ ਓਨ ceremonies for various occasions, and Anand Karaj conducted in accordance with the Sikh Maryada is a validly conducted marriage. So, pursuant to the laws of Australia and the powers given to me under those laws, I can declare that Amar Gurjot Singh and Jaya Punjabi are duly married. No clapping, please. Thank you. I take this opportunity now to congratulate both Amar Gurjot and Jaya and their respective parents, Amarjit Singh Tanda, Paranjit Kaur, Dushant Punjabi, Geeta Punjabi. It remains for us now to sign the various certificates, and I would request the two witnesses, Amarjit Singh Tanda and Dushant Punjabi, to remain close to Amar and Jaya. We will be adjourning after you have taken your prasad. We will adjourn to the room at the back there to sign the various certificates. According to the protocol in this Gurdwara, the respective parents may bless the couple in the congregation hall in the Darbar Sahib. The rest of the relatives and friends are requested to give their blessings in the Langar Hall downstairs, where arrangements have been made. Vaheguru Ji Ka Khalsa, Vaheguru Ji Ki Fateh.

ਧੰਨ ਹੈ।

0: ਸਭ ਬੋਲੇ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਪਤਾ ਨਹੀਂ ਕਰਨਾ ਆਪਾਂ ਨੇ ਥੋੜਾ ਨਹੀਂ ਕਰਨਾ ਕਿੰਨੇ ਕਰਨਾ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
0: ਸ਼ੁਰੂ ਕਰੀਏ ਸ਼ੁਰੂ ਕਰੀਏ ਬੋਲ ਲੋ ਬੋਲ ਲੋ

0: ਰਾਸ਼ਟਰਪਤੀ
1: ਜਹਿ ਮਾਤ ਪਿਤਾ ਸੁਤਮੀਤ ਨ ਭਾਈ
0: ਮਨ ਹੋਆ ਨਾਮ ਤੇਰੇ ਸੰਗ ਸਹਾਈ
1: ਜਹਿ ਮਾਂ ਭਿਆਨ ਦੂਤ ਜਮ ਦਲੈ
0: ਸਹਿ ਕੇਵਲ ਨਾਮ ਸੰਗ ਤੇਰੇ ਦਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਕਿਰਮੈ
1: ਅਨਕ ਪੁਨਹਿ ਚਰਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਹਰੇ
1: ਗੁਰਮੁਖ

0: ਜਪਤ ਨਿਸਤਰੇ,
1: ਅਨਕ ਮਾਇਆ ਰੰਗ ਤਿੱਖਣਾ ਬੁਝਾਵੇ,
0: ਹਰਿਕਾ ਨਾਮ ਜਪਤ ਗਾਵੇ,
1: ਜਿਹੇ ਮਾਰਗ ਇਹੋ ਜਾਤ ਕੇਲਾ,
0: ਤੈ ਹਰ ਨਾਮ ਸੰਹੋਤ ਸੇਲਾ,
1: ਐਸਾ ਨਾਮ ਮਨ ਸਦਾ ਧਿਆਈਐ,
0: ਨਾਨਕ ਗੁਰਮੁਖ ਪਰਮਗਤ ਪਾਈਐ,
1: ਛੁਟਤ ਨਹੀਂ ਕੋਟ ਲਖ ਬਾਹੀ।

ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਕੋ ਭੋਗ ਜੋਗ।

0: ਜਾਪ ਤਾਪ ਗਿਆਨ ਸਭ ਧਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਸੇਕ ਟਾਏ ਹੋ ਮੈਂ ਕਾ ਰਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਅਗਨ ਮੈਂ ਹੋਮਤ ਪ੍ਰਾਨ ਨਿਉਲੀ ਕਰਮ ਕਰੈ ਬਵਾਸਣ ਨਿਮਖ ਨਿਮ ਕਰ ਸੇ ਕਟਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਮਨ ਕਾਮਨਾ ਤੀਰ ਦੇ ਛੁਟੈ
1: ਭਗਵਾਨ ਨ ਮਨ ਤੇ ਹੁਟੇ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ
1: ਮਨ ਤੇ ਕਬੂ ਨ ਵਿਖਿਆ
0: ਜਲ ਧੋਵੈ ਬਹੁ ਦੇ ਅਨੀਤ
1: ਸੁਧ ਕਹਾ ਹੋਏ ਕਾਜੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਿਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨੇਕ ਜਤਨ ਕਰ ਤ੍ਰਿਸ਼ਨਾ ਤ੍ਰਾਪੇ
0: ਭੇਖ ਅਨੇਕ ਅਗ ਨਹੀਂ ਬੂਝੈ
1: ਕੋਟ ਪਾਉ ਦਰਗੇ ਨਹੀਂ ਸੀਜੈ
0: ਉਤਸ ਨਾਹੀ ਉਬ ਪਿਆਲ
1: ਮੋਏ ਵਿਆਪੇ ਮਾਇਆ ਜਾ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਗਤ ਬਿਨ ਤਿਨ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿ ਸਬਾਏ
0: ਚਾਰ ਪਦਾਰਥ ਜੇ ਕੋ ਮੰਗੈ
2: ਸਾਜਨਾ ਕੀ ਸੇਵਾ ਲਾਗੇ
0: ਜੇ

0: ਸੋ ਪ੍ਰਭ ਦਰਸ ਪਿਆਸਾ
1: ਨਾਨਕ ਤਾਂ ਕੇਵਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸੰਜਾ ਕਾ ਮਿਟੇ ਅਭਿਮਾਨ
0: ਆਪ ਸੋ ਜੋ ਜਾਣੇ ਨੀਚਾ
1: ਸੋ ਗਣੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕਿਰਨਾ
1: ਹਰ ਹਰ ਨਾਮ ਤਿਨ ਘਟ ਘਟ ਜੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਪੇਖੇ ਸਗਲ ਸਿਰ ਸਾਜਨਾ
0: ਦੁਖ ਦੁਖ ਜਨ ਸਮ ਦੁਸ਼ਟੇਤਾ
1: ਨਾਨਕ ਪਾਪ ਨਹੀਂ ਲੇਪਾ
0: ਨਿਰਧਨ ਕੋ ਧਨ ਤੇਰੋ ਨਾਉ
1: ਨਿਧਾਮੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਕਟਾ ਕੋ ਦੇਵੋ ਦਾਨ
0: ਕਰਨ ਕਰਾਵਣ ਹਾਰ ਸਵਾਮੀ
1: ਸਗਲ ਕਟਾ ਕੇ ਅੰਦਰ ਜਾਮੀ
0: ਆਪਣੀ ਗਤ ਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤ ਤੁਮ ਤੇ ਹੋਏ
1: ਨਾਨਕ ਅਵਰਸ ਨ ਜਾਣਸ ਕੋਏ
0: ਸਰਵ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕਾ ਨਾਮ ਜਸਨੇ ਬਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਦਹਿਲਿਆ
0: ਸਗਲ ਉੱਦਮ ਮੈਂ ਉੱਤਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਚਸਨ ਰਸਨ ਬਖਾਣੀ

0: ਬਿਰਖ ਕੀ ਛਾਇਆ ਸਿਉ ਰੰਗ ਲਾਵੇ,
1: ਓ ਬਿਨਸੇ ਓ ਮਨ ਪਛਤਾਵੇ,
0: ਜੋ ਦਿਸੇ ਸੋ ਚਾਲਣ ਹਾਰ,
1: ਲਪਟੇ ਓ ਤੈ ਅੰਧਾਰ,
0: ਬਟਾਉ ਸਿਉ ਜੋ ਲਾਵੇ ਨਹੀਂ,
1: ਤਾਂ ਕੋ ਆਤਮਾ ਵੇਖੇ,
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ,
1: ਕਰ ਕਿਰਪਾ ਨਾਨਕ ਆਪਣੇ ਲਾਈ,
0: ਮਿਥਿਆ ਤਨ ਧਨ ਕੁਟੰਬ ਸਬਾਇਆ।

0: ਤੇਰੇ
1: ਪ੍ਰਸਾਦ ਸਾਹਿਬ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਏ ਜਪੇ ਸੋ ਨਾਉ
0: ਆਪ ਆਏ ਸਵਰਗ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭੂ ਦੇ ਆਦੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੇ।

0: ਸਾਧ ਸੰਗ ਮਿਟੈ ਅਭਿਮਾਨ ਪ੍ਰਭ
1: ਨੇਰਾ
2: ਸਾਧ
3: ਕੇ ਸੰਗ ਗੁਛੁਰ ਮਿਰੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ
2: ਸਾਧ ਕੇ ਸੰਗ ਮਨੋਹਰ
3: ਸਾਧ ਕੇ ਸੰਗ ਨਾ ਕਦੂ ਤਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧ ਸੰਗ ਕਿਸਿਓ ਨਹੀਂ ਬੈ ਸਾਧ ਕੇ ਸੰਗ ਨਾਹੀ ਕੋ ਮੰਦਾ ਸਾਧ ਕੇ ਸੰਗ ਨਾਹੀ ਹਉ ਤਾਪ ਆਪੇ ਜਾਣੇ ਸਾਧ ਬਿੜਾਈ ਸਾਧ ਕੇ ਸੰਗ ਨ ਕਭੂ ਧਾਵੇ
2: ਸਾਧ ਕੇ ਸੰਗ ਸਦਾ ਸੁਖ ਪਾਵੇ
3: ਸਾਧ ਸੰਗ ਬਸ ਗੋਚਰ ਲਹੈ
2: ਸਾਧੂ ਕੇ ਸੰਗ ਅਜਰ ਸਹੇ
3: ਸਾਧ ਕੇ ਸੰਗ ਬਸੈ ਥਾਨ ਉੱਚੇ
2: ਸਾਧੂ ਕੇ ਸੰਗ ਮਹਿਲ ਪਹੁੰਚੇ
3: ਸਾਧ ਕੇ ਸੰਗ ਦ੍ਰਿੜੇ ਸਭ ਧਰਮ
2: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
3: ਸਾਧ ਕੇ ਸੰਗ ਪਾਏ ਨਾਮ ਨਿਧਾਨ
2: ਨਾਨਕ ਸਾਧੂ ਕੇ ਕੁਰਬਾਨ
3: ਸਾਧ ਕੇ ਸੰਗ ਸਭ ਕੁਲ ਉਧਾਰੈ ਸਾਧੂ ਕੈ ਸੰਗ ਸੋ ਧਨ ਪਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ
2: ਸਾਧ ਕੇ ਸੰਗ ਸੋ ਵਾਸੁਦੇਵਾ
3: ਸਾਧੂ ਕੈ ਸੰਗ ਪਾਪ ਭੁਲਾਏ ਸਾਧ ਕੇ ਸੰਗ ਸਰਬ ਥਾਨ ਗਮ
2: ਨਾਨਕ ਸਾਧ ਕੇ ਸੰਗ ਸਫਲ ਜਨਮ
3: ਸਾਧ ਕੇ ਸੰਗ ਨਹੀਂ ਕਛ ਕਾਲ
2: ਦਰਸ਼ਨ ਭੇਟ ਧੋਤ ਨਿਹਾਲ
3: ਸਾਧ ਕੇ ਸੰਗ ਕਲੂਖਤ ਹਰੇ
2: ਸਾਧ ਕੇ ਸੰਗ ਨਰਕ ਪਰ ਹਰੇ
3: ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ
2: ਸਾਧ ਸੰਗ ਵਿਚਰਤ ਹਰ ਮੇਲਾ
3: ਜੋ ਇੱਛਾ ਸੋਈ ਫਲ ਪਾਵੇ
2: ਸਾਧ ਕੇ ਸੰਗ ਨਾ ਬਿਰਥਾ ਜਾਵੇ
3: ਪਾਰ ਬ੍ਰਹਮ ਸਾਧ ਰਿਧ ਵਸੇ
2: ਨਾਨਕ ਉਦਰੇ ਸਾਧ ਸੰਗ ਰਸੇ
3: ਸਾਧ ਕੇ ਸੰਗ ਸੁਨੋ ਹਰ ਨਾਉ
2: ਸਾਧ ਸੰਗ ਹਰ ਕੇ ਗੁਣ ਗਾਉ
3: ਸਾਧ ਕੇ ਸੰਗ ਨਾ ਮਨ ਤੇ ਬਿਸਰੇ
2: ਸਾਧ ਸੰਗ ਸਰ ਪਰ ਨਿਸਤਰੇ
3: ਸਾਧ ਕੇ ਸੰਗ ਲਗੈ ਪ੍ਰਭ ਮਿੱਠਾ
2: ਸਾਧੂ ਕੇ ਕਟ ਜਟ ਡੀਠਾ
3: ਸਾਧ ਸੰਗ ਭਇ ਅਗਿਆਕਾਰੀ
2: ਸਾਧ ਸੰਗਤ ਭਈ ਹਮਾਰੀ
3: ਸਾਧ ਕੇ ਸੰਗ ਮਿਟੇ ਸਭ ਰੋਗ
2: ਨਾਨਕ ਸਾਧ ਭੇਟੇ ਸੰਜੋਗ
3: ਸਾਧ ਕੀ ਮਹਿਮਾ ਵੇਦ ਨਾ ਜਾਣੈ
2: ਜੇਤਾ ਸੁਣੇ ਤੇ ਤਬ ਖਿਆਨੈ
3: ਸਾਧ ਕੀ ਉਪਮਾ ਤੇ ਗੁਣ ਤੇ ਦੂਰ
2: ਸਾਧ ਕੀ ਉਪਮਾ ਰਹੀ ਭਰਪੂਰ
3: ਸਾਧ ਕੀ ਸੋਭਾ ਕਾ ਨਾਹੀ ਅੰਤ
2: ਸਾਧ ਕੀ ਸੋਭਾ ਸਦਾ ਬੇਅੰਤ
3: ਸਾਧ ਕੀ ਸੋਭਾ ਊਸ ਤੇ

0: ਨਿਮਕ ਨਿਮਕ ਠਾਕੁਰ ਨਮਸਕਾਰੇ ਨਾਨਕ ਉਹ ਅਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਪਰਤ੍ਰ ਰੂਪ ਨ ਭੇਖੈ ਨੇਤ੍ਰ ਕਰਨ ਸੁਨੇ ਕਾਹੂ ਕੀ ਨਿੰਦਾ ਗੁਰ ਪ੍ਰਸਾਦ ਭਿਖਿਆ ਪਰ ਹਰੈ
1: ਮਨ ਕੀ ਵਾਸਨਾ ਮਨ ਤੇ ਡਰੈ
0: ਇੰਦਰੀ ਜਿਤ ਪੰਚ ਦੋਖ ਤੇ ਰਹਿਤ
1: ਨਾਨਕ ਕੋ ਪਤੇ ਕੋ ਐਸਾ ਪਰਸ
0: ਬੈਸਰੋ ਸੋ ਜਿਸ ਉਪਰ ਸੁਪ੍ਰਸੰਨ
1: ਬਿਸਨ ਕੀ ਮਾਇਆ ਦੇ ਹੋਏ ਪ੍ਰਣ
0: ਕਰਮ ਕਰਤ ਹੋਏ ਨੇ ਕਰਮ
1: ਤਿਸ ਬੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ
1: ਕੇਵਲ ਭਾ ਕੀਰਤਨ ਸੰਗ ਰਾਜਾ
0: ਮਨ ਤਨ ਅੰਤਰ ਸਿਮਰਨ ਗੋਪਾਲ ਆਪ ਦ੍ਰਿੜੇ ਅਪਰੇ ਨਾਮ ਜਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਮਨ ਤੇ ਬਿਨਸੈ ਸਗਲਾ ਭਰਮ ਸਾਧ ਸੰਗ ਪਾਪਾ ਮਲ ਖੋਵੇ ਭਗਵੰਤ ਕੀ ਟਹਿਲ ਕਰੈ ਨਿਤਨੀਤ ਹਰ ਕੇ ਚਰਨ ਹਿਰਦੈ ਵਸਾਵੇ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਸਾਰ ਰਸ ਪੀਵੈ ਹਰ ਕੀ ਕਥਾ ਹਿਰਦੈ ਵਸਾਵੇ ਵੇਦ ਪੁਰਾਣ ਸਿਮਰਤ ਪੂਜੈ ਮੂਲ ਚੌ ਵਰਨਾ ਕੋ ਦੇ
1: ਉਪਦੇਸ਼
0: ਬੀਜ ਮੰਤਰ ਸਰਬ ਕੋ ਗਿਆਨ ਜੋ ਜੋ ਜਪੈ ਤਿਸ ਕੀ ਗਤ
1: ਹੋਏ
0: ਕਰ ਕਿਰਪਾ ਅੰਤਰ ਉਰਧਾਰੇ

ਕਈ ਕੋਟ ਖਾਣੀ ਅਰਖੰਡ ਕਈ ਕੋਟ ਹੋਏ ਅਵਤਾਰ ਕਈ ਵਾਰ ਪਸਰਿਓ ਪਾਸਾਰ।

ਹੁਕਮੇ ਊਚ ਨੀਚ ਵਿਵਹਾਰ ਹਰ ਹਰ ਦੇਖੇ ਆਪਣੀ ਵਡਿਆਈ ਪ੍ਰਭਾਵੇ ਮਾਨੂ ਗਤ ਪਾਵੇ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਪਥ ਉਧਾਰੇ ਦੋਹਾਂ ਸ੍ਰਿਆ ਕਾ ਅੰਤਰਜਾਮੀ ਦੋਹਾਂ ਸ੍ਰਿਆ ਕਾ ਆਪ ਸੁਆਮੀ ਖੇਲੇ ਬਿਕਸੈ ਅੰਤਰਜਾਮੀ ਜੋ ਪਾਵੇ ਸੋ ਕਾਰ ਖਰਾਵੇ ਅਹੁ ਮਨੁੱਖ ਤੇ ਕਿਆ ਹੋਏ ਆਵੇ ਇਸਕੇ ਹਾਥ ਹੋਏ ਤਾਂ ਸਭ ਕਿਛਲੀ ਅਨਜਾਨਤ ਭਿਖਿਆ ਮੈਂ ਰਚੈ ਪਰਮੇ ਭੂਲਾ ਦੇ ਦਿਸਤਾਵੈ ਹਰ ਕਿਰਪਾ ਜਿਸ ਆਪਣੀ ਭਗਤ ਦੀ ਖਿਨ ਮੈਂ ਨੀਚ ਕੀਟ ਕੋ ਰਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਜਾ ਕੋ ਆਪਣੀ ਕਰੇ ਬਖਸ਼ੀਸ ਜੀਓ ਪਿੰਡ ਸਭ ਤਿਸਕੀ ਰਾਜ।

0: અવનાશી પ્રલય પે આપ દેશો પ્રાણી લોચે કોઈ
1: બિન નાહી તેરે કિસ કામ
0: ગત નાનક જપે કહ નામ
1: ਵੰਤ ਹੋਏ ਨਹੀਂ ਮੋਹੈ
0: ਪ੍ਰਭ ਕੀ ਜੋ ਸਗਲ ਕਟ ਸੋਹੈ
1: ਤਨਵੰਤਾ ਹੋਏ ਕਿਆ ਕੂ ਗਰਬੈ
0: ਕਿਆ ਸਭ ਕੁਛ ਜਿਸਕਾ ਦੀਆ ਦਰਬੈ
1: ਸੂਰਾ ਜੀ ਕੋ ਕਹਾਵੈ
0: ਪ੍ਰਭ ਕੀ ਕਲਾ ਬਿਨਾ ਕਹਿ ਤਾਵੈ
1: ਜੇ ਕੋ ਹੋਏ ਬਹਿ ਦਾਤਾ
0: ਤਿਸ ਦੇ ਹਾਰ ਜਾਣੇ ਗਵਾਰ
1: ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ
0: ਨਾਨਕ ਸੋਜਨ ਸਦਾ ਰੋਗ
1: ਜੋ ਮੰਦਰ ਕੋ ਥਮੈ ਥਮਨ
0: ਜੋ ਗੁਰ ਕਾ ਸ਼ਬਦ ਹੋਏ ਸਮਨ
1: ਜੋ ਪਾਖਾਣ ਨਾਵ ਚੜ ਤਰੈ
0: ਪ੍ਰਾਣੀ ਗੁਰ ਚਰਨ ਲਗਤ
1: ਜੋ ਅੰਧਕਾਰ ਦੀਪਕ ਪ੍ਰਗਾਸ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਨ ਸੰਤਨ ਕੀ ਬਾਛੋ ਧੂਰ ਮਨ ਮੂਰਖ ਕਾਹੇ ਬਿਲ ਲਾਈਐ।

0: ਸਾਦਕੇ ਧੋਏ ਧੋਏ ਪੀਓ,
1: ਸਾਦਕੋ ਆਪਣਾ ਜੀਓ,
0: ਸਾਦਕੇ ਧੂਰ ਕਰੋ ਇਸ਼ਨਾਨ,
1: ਸਾਦੂ ਪਰ ਜਾਈਏ ਕੁਰਬਾਨ,
0: ਸਾਧ ਸੇਵਾ ਵਡਭਾਗੀ ਪਾਈਐ,
1: ਸਾਧ ਸੰਗ ਕੀਰਤਨ ਗਾਈਐ,
0: ਮਨਿਕ ਬਿਗਨ ਤੇ ਸਾਧੂ ਰਾਖੈ,
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ,
0: ਓਟ ਗਹੀ ਸੰਤਹਿ ਦਰਿਆਇਆ,
1: ਸੁਨਾ ਮਿਲਤੈ ਪਾਇਆ,
0: ਤਕੋ ਜੀਵਾਲਨ ਹਾਰ,
1: ਭੁੱਖੇ ਗੋਦੇ ਵਤਿਆ ਧਾਰ,
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ,
1: ਪੂਰਬ ਮੁਖੇ ਕਾ ਲੈਣਾ ਪਾਏ,
0: ਸਾਭ ਕਿਛ ਤਿਸਕਾਉ ਕਰਨੈ ਜੋਗ, ਜਨ ਸਦਾ ਸਦਾ ਦਿਨ ਰਹਿਣੀ, ਹਰ ਕਿਰਪਾ ਜਿਸ ਕੋ ਨਾਮ ਦੀਆ, ਲਾਗੈ ਮਨ ਗੁਰ ਕੀ ਪ੍ਰਤੀਤ, ਭਗਤ ਭਗਤ ਸੁਣਿਐ ਤਿਹ
1: ਲੋਏ,
0: ਸਚ ਕਰਨੀ ਸਚ ਤਾ ਕੀ ਰਹਿਤ।

ਸਦ ਜਾਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਧਿਆਇ ਧਿਆਇ ਭਗਤੈ ਸੁਖ ਪਾਇਆ ਕੀ ਲੀਲਾ ਕੀ ਮਿਤ ਨਾਹੇ ਪਿਤਾ ਕਾ ਜਨਮ ਕੀ ਜਾਣੈ ਪੂਤ ਸਮਤ ਗਿਆਨ ਧਿਆਨ ਜਿਨ ਦੇ ਗੁਣ ਮੈਂ

0: ਸਤ ਸਤ ਪ੍ਰਭ ਬਖਤਾ ਜਨਹਾਰ ਕੋ ਸਤ ਸਭ ਹੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਵਿਸ਼ਵਾਸ ਪ੍ਰਭ ਆਇਆ ਤੇ ਨਿਰਭਉ ਹੋਏ ਬਸਾਨਾ ਵਸਤ ਮਾਹੀ ਲੈ ਵਸਤ ਗੜਾਈ ਜੈ ਬੁਜਨ ਹਾਰ ਵਿਵੇਕ ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ
0: ਕੇ ਸੇਵਕ ਕੈ ਮਨ ਪ੍ਰਤੀਤ
1: ਠਾਕੁਰ
0: ਕੋ ਸੇਵਕ ਜਾਣੈ ਸੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਪਰਦਾ ਢੱਕੈ
1: ਆਪਣੇ
0: ਦਾਸ ਕੋ ਦੇ ਵਡਾਈ
1: ਆਪਣੇ
0: ਸੇਵਕ ਕੀ ਆਪਤ ਰੱਖੈ
1: ਅੱਗੇ
0: ਸੇਵਕ ਕੋ ਕੋ ਨਾ ਪਹੁੰਚੈ ਜੋ ਪ੍ਰਭ ਆਪਣੀ ਸੇਵਾ ਲਾਇਆ ਕੀਰੀ ਮੈਂ ਕਲ ਰੱਖੈ ਸਾਸ ਨ ਕੱਢ ਤੇ ਆਪ
1: ਤਾਕੋ ਰੱਖ ਦੇ ਕਰ ਹਾਥ
0: ਯਤਨ ਕਰਤ ਬਹੁ ਭਾਂਤ
2: ਕਿਸਕੇ ਕਰਤਵ ਵਿਖੇ ਜਾਤ
0: ਮਾਰੈ ਨ ਰੱਖੈ ਅਵਰ ਨ ਕੋਈ
1: ਸਰਬ ਜੀਆ ਕਾ ਰਾਖਾ ਸੋਏ
0: ਆਹੇ ਸੋਚ ਕਰਹਿ ਰੇ ਪ੍ਰਾਣੀ
1: ਜਪਨਾ ਨੀ ਪ੍ਰਭਲ ਕਵਟਾਣੀ
0: ਬਾਰ ਬਾਰ ਪ੍ਰਭ ਜਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਨਾਮ ਧਨ ਨਾਮੋ ਰੂਪ ਰੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਉਠਤ ਬੈਠਤ ਸੋਵਤ ਨਾਮ ਬੋਲੋ ਜਸ ਦੇਹ ਬਾ ਦਿਨ ਰਾਤ ਕਰੈ ਭਗਤ ਆਤਮ ਕਹਿ ਜਾਏ ਹੋਵਤ ਸੋ ਜਾਣੈ ਇਸਕੀ ਮਹਿਮਾ ਕੌਣ ਬਖਾਨੂ ਆਠ ਪਹਿਰ ਪ੍ਰਭ ਬਸੇ ਹਜੂਰੇ ਮਨ ਮੇਰੇ ਤਿਨ ਕੀ ਓਟ ਲੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਇਸਕੀ ਸਰਨ ਸਰਬ ਸੁਖ ਪਾਵੈ ਹੈ ਅਵਰ ਸਿਆਨਪ ਸਗਲੀ ਛ

ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸਿੱਖੀ ਗੁਰੂ ਦੁਰਮਤ ਮਲ ਹਿਰੈ ਸਤਿਗੁਰ ਸਿੱਖੇ ਬੰਧਨ ਕਟੈ ਸਤਿਗੁਰ ਸਿੱਖੋ ਨਾਮ ਧਨ ਦੇ ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਕੈ ਗ੍ਰੇ ਸੇਵਕ ਜੋ ਰਹੈ ਆਪਸ ਕੋ ਕਰ ਕਛ ਨਾ ਜਨਾਵੈ।

0: ਕਰੇ
1: ਨਾਨਕ ਸੋਚੇ ਵਾਹਿਗੁਰ ਕੀ ਮਤਲੇ
0: ਇਸ ਵਿਸਵੇ ਗੁਰ ਕਾ ਮਨ ਮੰਨੇ
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
0: ਸੋ ਸਤਿਗੁਰੂ ਜਿਸ ਹਿਰਦੈ ਹਰਨਾਉ
1: ਅਨੇਕ ਵਾਰ ਗੁਰ ਗੋਬਿੰਦ ਜਾਉ
0: ਸਰਬ ਨਿਧਾਨ ਜੀ ਕਾ ਦਾਤਾ
1: ਆਠ ਪੈਰ ਪਾਰ ਬ੍ਰਹਮ ਰਤਨਾਤਾ
0: ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ
1: ਏਕੇ ਆਪ ਨਹੀਂ ਕਜ ਪਰਮ
0: ਸਹਸ ਸਿਆਣਪ ਲਿਆ ਨਾ ਜਾਈਐ
1: ਨਾਨਕ ਐਸਾ ਗੁਰਮਣ ਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ
1: ਜੰਗਤ ਨਿਰਮਲ ਰੀਤ
0: ਪਿਟਤ ਸੰਗ ਰਾਮ ਗੁਣ ਰਵੇ
1: ਪਾਰ ਬ੍ਰਹਮ ਕੀ ਦਰਗੇ ਗਵੇ
0: ਸੁਣ ਕਰ ਬਚਨ ਕਰਨ ਆਗਾਨੇ
1: ਸੰਤੋਖਾ ਤਪ ਧਿਆਨੇ
0: ਪੂਰਾ ਗੁਰ ਅਖਿਆਉ ਜਾ ਕਾ ਮੰਤਰ ਗੁਣ ਬੇਅੰਤ ਕੀਮਤ ਨਹੀਂ ਪਾਏ ਦੇਵਾ ਏਕ ਉਸਤਤ ਅਨੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਨਿਰਾਹਾਰ ਨਿਰਵੈਰ ਸੁਖਦਾਈ ਅਨਿਕ ਭਗਤ ਬੰਧਨ ਨਿਤ ਕਰ ਹੈ ਸਤ ਬਲਿਹਾਰੀ ਸਤਿਗੁਰ ਆਪਣੇ
1: ਇਹੋ
0: ਹਰ ਰਸ ਪਾਵੈ ਜਨ ਕੋਏ

ਕਰ ਦੀਪਕ ਪ੍ਰਗਾਸੇ ਸਪਤ ਮਾਹੀ ਠੰਡ ਵਰਤਾਈ ਜਨਮ ਮਰਨ ਕੇ ਮਿਟੇ ਅੰਦੇਸੇ ਪਹੁ ਚੁੱਕਾ ਨਿਰਪਉ ਹੋਏ ਬਸੇ ਇਸਕਾ ਸਾਧਨ ਕਿਰਪਾ ਧਾਰੀ ਪਾਈ ਚੁੱਕੇ ਭ੍ਰਮ ਗਵਨ ਨਿਰਗੁਣ ਆਪ ਸਰਗੁਣ ਪਿਓ ਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਦੂਜਾ ਨਾਹੀ ਕੋਏ ਪੋਤ ਰਵਿਆ ਰੂਪ ਰੰਗ।

0: ਸਮੀਤ ਬਿਸਾਰੁ
1: ਹੋ
0: ਕਰਨ ਸੋ ਪ੍ਰਭ ਸਮਰੱਥ ਧਨ ਸੰਚੋ ਹੋ ਭਗਵੰਤ ਏਕ ਆਸ ਰਾਖੂ ਮਨ ਮਾਹੇ ਜਿਸ ਧਨ ਕੋ ਚਾਰ ਕੁੰਟ ਧਾਵੈ ਹੈ ਜਿਸ ਕੋ ਨਿਤ ਬਾਛੈ ਮੀਤ
1: ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰਹਿ ਭਲੀ ਕਰਨੀ ਹਰਿਕੂ ਪਾਵੀ ਰੋਗ ਨਾ ਜਾਏ ਸਰਵ ਨਿਦਾਨ ਮੈਂ ਹਰ ਨਾਮ ਨਿਦਾਨ ਪ੍ਰਬੋਧੋ ਹਰ ਕੈ
1: ਨਾਏ
0: ਕੋ ਬਿਗਨ ਨਾ ਲਾਗੈ ਕੋਏ ਕਲ ਤਾਤੀ ਠਾਂਡਾ ਹਰ ਨਾਓ।

ਇਹੋ ਰਤਨ ਜਨਮ ਕਾ ਹੋਏ ਉਧਾਰ ਅਨਿਕੋ ਪਾਵਨ ਸ਼ੂਤਨ ਹਾਰੇ ਹਰ ਕੀ ਭਗਤ ਕਰੋ ਮਨ ਲਾਏ ਸੰਗ ਨ ਚਾਲ ਸਥਿਰੈ ਤਨਾ ਸੁਤ ਮੀਤ ਕੁਟੰਬ ਅਰ ਬਨਿਤਾ।

0: ਜੈਨ ਬਿਗਾਨਾ ਕੀ ਮਤ ਤੂੰ ਲੈ ਆਨੇ ਹਰ ਕੀ ਭਗਤ ਕਰੂ ਮਨ ਮੀਤ ਚਰਨ ਕਮਲ ਰਾਖੂ ਮਨ ਮਾਹੇ
1: ਜਨਮ ਕੇ ਕਿਲ ਵਿਚ ਜਾਏ
0: ਨਾਮ ਜਪਾਵ ਹੋ
1: ਸੰਤ
0: ਸਤ ਹਰ ਕੋ ਨਾਉ ਗਾਵਤ ਤੇਰੀ ਉਤਰ ਸਮੈਲ ਚਿੰਤ ਬਸੈ ਸੁਖ ਨਾਲ ਸਿਆਨਪ ਸਗਲੀ ਮਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਨਿਰੰਤਰ ਏਕੋ ਦੇਖ ਏਕੋ ਜਾਪ ਏਕੋ ਸਲਾਹੇ ਗੁਣ ਗਾਓ ਅਨੰਤ ਏਕੋ ਏਕ ਏਕ ਹਰ ਆਪ ਵਿਸਥਾਰ ਏਕ ਤੇ ਭਏ ਮਨ ਲਾਏ

0: ਏਕੋ ਆਧਾਰ ਰੱਖੀ ਦ੍ਰਿਸ਼ਟ ਮਾਨਸ
1: ਹੋਏ
0: ਆਖਿਆ ਸੀ ਜਨ ਤ੍ਰਿਪਤਾਨੇ ਸਰਨ ਆਨ ਸਭ ਤਿਆਗ ਭਾਗੀ ਜਪਿਆ ਪ੍ਰਭ
1: ਸੋਏ
0: ਸੇਵਕ ਕੀ ਮਨਸਾ ਪੂਰੀ ਭਈ ਜਨ ਕੋ ਪ੍ਰਭ ਹੋਇਓ ਦਯਾਲ ਨੰਦਨ ਕਾਟ ਮੁਕਤ ਜਨ ਭਇਆ ਪੁੰਨੀ ਸਰਦਾ ਸਭ ਪੂਰੀ ਸਾ ਤਿਨ ਲਿਆ ਮਿਲਾਏ।

0: ਪ੍ਰਸਾਦ ਤੋਂ ਬਿਰਲਾ ਲਾਗੇ
1: ਵਿਸਰੇ ਜੀ ਬਿਖਤੀ ਕਾਢੈ
0: ਜਨਮ ਜਨਮ ਕਾ ਟੁਟਾ ਕਾਢੈ
1: ਪੂਰੇ ਤਤੀ ਹੈ ਬੁਝਾਇਆ ਸਾਜਨ ਸੰਤ ਕਰੋ ਇਹੋ ਕਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਭਾਏ ਤਰੀਏ ਸੰਸਾਰ ਸਭ ਕਲਿਆਣ ਸੁਖ ਨਿਧ ਨਾਮ ਸਗਲ ਦੁੱਖ ਕਾ ਹੋਵਤ ਨਾਸ ਜੀ ਪ੍ਰੀਤ ਪ੍ਰੇਮ ਰਸ ਜਾਓ ਨਿਤ੍ਰੋਹ ਪੇਖ ਦਰ ਸੁਖ ਹੋਏ ਭਗਤ ਜਨਾ ਕੈ ਮਨ ਤਨ ਰੰਗ ਏਕ ਬਸਤ ਦੀ ਜੈ ਕਰਮਯਾ ਕਹੀ ਨਾ ਜਾਏ ਪ੍ਰਭ ਬਖਸ਼ੰਦ ਦੀਨ ਦਿਆਲ ਨਾਥ ਨਾਥ ਗੋਬਿੰਦ ਗੋਪਾਲ ਆਦਿ ਪੁਰਖ ਕਾਰਨ ਕਰਤਾਰ ਜੋ ਜੋ ਜਪੈ ਸੋ ਹੋਏ ਪੁਨੀਤ ਕਾਮ ਨਿਰਗੁਣ ਯਾਰ ਨੀਚ ਅਜਾਨ ਕੁੰਟ ਮੁਕਤ ਮੁਕ ਪਾਏ ਅੰਕਰਾਜ ਭੋਗ ਵਡਿਆਈ ਭੋਜਨ ਕਾਪਰ ਸੰਗੀਤ

0: ਸਭ ਆਕਾਰ ਇਹੋ ਕਛ ਨਾ ਦ੍ਰਿਸ਼ਟੀਤਾ
1: ਹੁਣ ਤਾਂ ਕਹਤੇ ਹੋਤਾ
0: ਧਾਰੀ ਆਪਨ ਸੁਨ ਸਮਾਦ
1: ਬੈਰ ਬਰੋਧ ਕੇ ਸੰਗ ਮਾਤ
0: ਜਬ ਇਸ ਕਾ ਬਰਨ ਚਿਹ ਨਾ ਜਾਪਤਾ ਜਬ ਆਪਨ ਆਪ ਆਪ ਪਾਰ ਬ੍ਰਹਮ ਤੀਜਾ ਪ੍ਰਭ ਕੇਵਲ ਧਨੀ ਜਬ ਇਕ ਹਰ ਅਗਮ ਅਪਾਰ ਜਬ ਨਿਰਗੁਣ ਪ੍ਰਭ ਸਹਿਜ
1: ਸੁਭਾਏ
0: ਆਪੇ ਆਪ ਆਪਣੀ ਜੋਤ ਧਰੈ ਆਪਨ ਚਲਿਤ ਆਪ ਕਰਨੇ ਹਾਰ ਸੁਖ ਆਪਣੇ ਆਸਨ ਪੂਰਨ ਕਰਤਾ ਪ੍ਰਭ
1: ਸੋਏ
0: ਗੋਚਰ ਪ੍ਰਭ ਏਕਾ ਨਾਥ ਨਿਰੰਜਨ ਗੋਚਰ ਅਗਾਦੇ ਆਪ ਆਪ ਹੀ ਅਚਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਜੈ ਸਰੂਪ ਕੇਵਲ
1: ਜਗਦੀਸ਼
0: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤਰਨ ਕਰਾਵਨ ਕਰਨੇ ਹਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਜੈ ਸਰਬ ਕਲਾ ਆਪੇ ਪ੍ਰਵੀਨ ਆਪਣ ਆਪ ਆਪ ਉਰਧਾਰੈ ਜੈ ਆਪਣ ਉਚ ਆਪਣ ਆਪ ਨੇਰਾ ਦੁਸ਼ਮਨ ਬਿਸਮ ਰਹੇ ਬਿਸਮਾਦ ਜੈ ਛਲ ਅਛੇਦ ਅਭੇਦ ਸਮਾਇਆ ਆਪਸ ਕੋ ਆਪੇ
1: ਆਦੇਸ਼
0: ਜੈ ਇਕ ਏਕ ਏਕ ਭਗਵੰਤਾ ਜੈ ਆਪਣ ਆਪ ਆਪ ਪਤਿਆਰਾ ਬਹੁ ਬੇਅੰਤ ਊਚ ਤੇ ਉੱਚਾ ਜੈ ਆਪ ਰਚਿਓ ਪ੍ਰਪੰਚ ਅਕਾਰ ਆਪੁਨ ਤੈ ਭਈ ਕਹਾਵਤ।

0: ਬਰਕਤ ਹੈ ਆਪ ਸੁਣਨੇ ਹਾਰ ਭਾਵੇਂ ਤਾਂ ਸ੍ਰਿਸ਼ਟ ਉਪਾਏ ਭਿੰਨ ਨਹੀਂ ਕਿਛ
1: ਹੋਏ
0: ਜਾਕੋ ਪ੍ਰਭ ਜੀ ਉਹ ਆਪ
1: ਬੁਝਾਏ
0: ਸੁੰਦਰ ਸੀ ਤਤ
1: ਕਵਿਤਾ
0: ਨਾਨਕ ਸਗਲ ਸ੍ਰਿਸ਼ਟ ਕਾ ਦਿੱਤਾ
2: ਜੀ ਜੰਤਰ ਸਭ ਤਾਕੇ ਹਾਥ
1: ਦੀਨ ਦਿਆਲ ਨਾਥ
0: ਸਰਬ ਨਿਰੰਦਰ ਏਕੂ ਦੇਖ
3: ਜਿਸ ਰਾਖੇ ਜਿਸ ਕੋਏ ਨਮਾਰੇ ਸੋ ਮੁਆ ਜਿਸ ਮਨੋ ਵਿਸਾਰੇ ਤਿਸ ਦਾ ਜੇ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ
1: ਅੰਤਰ ਬਾਹਰ ਜਾਨ ਸਾਥ
0: ਗੁਣ ਨਿਧਾਨ ਬੇਅੰਤ ਅਪਾਰ
1: ਨਾਨਕ ਦਾਸ ਸਭ ਨਿਹਾਲ
0: ਪੂਰ ਰਹੇ ਦਿਆਲ
1: ਸਭ ਪਰ ਹੋਤ ਕਿਰਪਾਲ
0: ਕਰਤਬ ਜਾਣੇ ਆਪ
1: ਪਾਲੈ
0: ਜੀ ਅਨੁਭਵ ਭਾਂਤ ਜਿਸ ਭਾਵੈ ਤਿਸ ਲਏ ਮਿਲਾਏ ਮਾਨੇ ਅੰਤਰ ਵਿਸਵਾਸ ਕਰ ਮਾਨਿਆ ਲਾ ਗਾਹਰ ਇਕੈ ਨਾਏ ਸੇਵਕ ਕੋ ਸੇਵਾ
1: ਬਨਿਆਈ
0: ਉੱਪਰ ਨਹੀਂ ਵਿਚਾਰ ਤੋਰ ਭਏ ਨਿਰਵੈਰ ਲੋਕ ਸੁਖੀਏ ਪਰਲੋਕ
1: ਸੁਹੇਲੇ
0: ਸੰਗ ਮਿਲ ਕਰੋ ਆਨੰਦ ਰਾਮ ਨਾਮ ਤਤ ਕਰੋ ਵਿਚਾਰ ਅੰਮ੍ਰਿਤ ਬਚਨ ਹਰ ਕੇ ਗੁਣ
1: ਗਾਓ
0: ਆਠ ਪਹਿਰ ਪ੍ਰਭੇਖੋ ਨਿਰਾ ਉਪਦੇਸ ਹਿਰਦੈ ਬਸਾਵੋ ਪਲਤ ਪਲਤ ਦੋਇਲੇ ਹੋ ਸਵਾਰ
1: ਪੂਰੇ
0: ਗੁਰ ਕੀ ਪੂਰੀ ਦਿਖਿਆ ਮੰਤਰ ਨਾਮ ਜਪੋ
1: ਲਿਵਲਾਏ
0: ਵਾਪਾਰ ਕਰੋ ਵਾਪਾਰੀ ਏਕਾ ਟੇਕ ਰੱਖੋ ਮਨ
1: ਮਾਹੇ
0: ਇਸਤੇ ਦੂਰ ਕਹਾ ਕੋ
1: ਜਾਏ
0: ਫਿਰ ਕੋ ਜਪੈ ਸਗਲ ਪਉ ਮਿਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਚਿੰਤਾ ਜਾਏ ਮਿਟੈ ਅਹੰਕਾਰ ਸਿਰ ਉਪਰ ਠਾਡਾ ਗੁਰਸੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਧਨ ਸੇਵਾ ਸੇਵਕ ਪ੍ਰਵਾਨ ਮਨ ਜਿਸ ਮਨ ਬਸੈ ਸੁਹੋ

ਵਾਸਤੇ ਹੋਏ ਸੁਨਾ ਹੀ ਬੁਰਾ ਆਪ ਭਲਾ ਕਰ ਤੂੰ ਤਿਆ ਤਨੀਕੀ ਆਪ ਸਾਚ ਧਾਰੀ ਸਭ ਸਾਚ ਤਾਂ ਕਿ ਗਤ ਮਿਟ ਕਹੀ ਨਾ ਜਾਏ ਇਸਕਾ ਕੀਆ ਸਭ ਪ੍ਰਵਾਨ ਜਾਣੇ ਤਿਸ ਸਦਾ ਸੁਖ ਹੋਏ ਧਨਵੰਤ ਕੁਤਵੰਤ ਪਤਵੰਤ ਧਨ ਧਨ ਧਨ ਜਨ ਆਇਆ।

ਗੁਰੂ ਚਰਨਾਂ ਵਿੱਚ ਬਿਰਾਜਮਾਨ ਸੰਗਤੀ ਰੂਪ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਭਰ ਰਹੀਆਂ ਸਮੂਹ ਮਾਤਾਵਾਂ ਭੈਣਾਂ, ਆਪ ਸਾਰਿਆਂ ਦਾ ਕੋਟਾਣ ਕੋਟ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪ ਜੀ ਨੂੰ ਉੱਦਮ ਅਤੇ ਉਪਰਾਲੇ ਸਤਿਗੁਰੂ ਦੀ ਬਖਸ਼ਿਸ਼ ਕਰਦੇ ਰਹਿਣ, ਬਾਣੀ ਬਾਣੀ ਨਾਲ ਸਤਿਗੁਰੂ ਜੀ ਜੋੜਨ। ਆਓ, ਬਹੁਤ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਡਿਆ ਮੇਰਾ ਵਾਹ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜੁਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਹਾਈਐ।

ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇ ਕੇ ਅਨਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ।

ਸਹਿਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ

ਕੋਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਗੁਰਸੇਵਕ ਸਿੰਘ ਬੀਬੀ ਕੁਲਵੰਤ ਕੌਰ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਕਰਵਾਏ ਗਏ ਸਨ। ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਉਪਰੰਤ ਚੌਪਈ ਸਾਹਿਬ ਦੇ ਪਾਠ ਗੁਰਬਾਣੀ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਅਰਦਾਸ ਬੇਨਤੀ ਸਤਿਗੁਰੂ ਕਿਰਪਾ ਕਰਨੀ ਚੜ੍ਹਦੀ ਕਲਾ ਸ਼ੁਭ ਮਨੋਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਗੁਰਪ੍ਰੀਤ ਸਿੰਘ ਬੀਬੀ ਭਜਨਜੀਤ ਕੌਰ ਜੀ ਪਰਿਵਾਰ ਵੱਲੋਂ ਸਿਹਤ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀਓ ਕਿਰਪਾਲਤਾ ਕਰਨੀ ਸਰਦਾਰ ਰਾਜਦੀਪ ਸਿੰਘ ਬੀਬੀ ਨਵਨੀਤ ਕੌਰ ਤਿਨ੍ਹਾਂ ਦੇ ਸਪੁੱਤਰ ਗੁਰਮਨ ਸਿੰਘ ਦੇ ਸ਼ੁਕਰਾਨੇ ਵਜੋਂ ਅਰਦਾਸ ਆਪ ਜੀ ਨੇ ਕਿਰਪਾ ਕੀਤੀ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਪਰਿਵਾਰ ਵੱਲੋਂ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਨਿਰਮਲ ਸਿੰਘ ਸੰਧਰ ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਕਿਰਪਾ ਕਰਨੀ ਸਤਿਗੁਰੂ ਬੱਚਿਆਂ ਦੇ ਕਾਰੋਬਾਰਾਂ ਵਿੱਚ ਵਾਧੇ ਕਰਨੇ ਨਿਰਵਿਘਨਤਾ ਸਹਿਤ ਕਾਰਜ ਰਾਸ ਕਰਨੇ ਸਤਿਗੁਰੂ ਜੀਓ ਆਪ ਜੀ ਨੇ ਕਾਰੋਬਾਰਾਂ ਵਿੱਚ ਆਏ ਵਿਘਨਾਂ ਦਾ ਨਾਸ਼ ਕਰਨਾ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਮਿਹਰਾਮਤ ਕਰਨੀ ਸਤਿਗੁਰੂ ਜੀਓ ਸਮੂਹ ਮਾਤਾਵਾਂ ਭੈਣਾਂ ਵੱਲੋਂ ਰਲ ਮਿਲ ਕੇ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਆਪਣੇ ਦਰ ਘਰ ਦੇ ਨੇਮ ਪ੍ਰੇਮ ਬਖਸ਼ਣੇ ਸਮੂਹ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਣੀ ਆਪ ਜੀ ਦੇ ਹਜ਼ੂਰ ਗੁਰਦੁਆਰਾ ਬ੍ਰਹਮ ਬੂੰਗਾ ਸਾਹਿਬ ਦੋਦਣਾ ਤੋਂ ਸੰਗਤ ਨੇ ਨਾਮ ਅਭਿਆਸ ਆਰੰਭ ਕਰਨੇ ਆਰੰਭਤਾ ਦੀ ਆਗਿਆ ਬਖਸ਼ੋ ਕਰੋ ਕਿਰਪਾ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਾਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ

ਸਹਿਜ ਸੁਭਾ ਦਰਸਨ ਪਰਸਿਆਏ ਗੁਰੂ ਕੈ ਹੋਵੈ ਸਿਫਤ ਖਸਾਉਂਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ

ਨਾਹਿਨ ਤੇਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਦੇਹ ਨਰ ਕਉ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ

0: ਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੁਪਿਆ ਦੀ ਸਤਸੰਗ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕੋਲ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਦੁਪਹਿਰ ਦੇ ਦੀਵਾਨਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ ਸਰਦਾਰ ਗੁਰਸੇਵਕ ਸਿੰਘ ਜੀ, ਬੀਬੀ ਕੁਲਵੰਤ ਕੌਰ, ਸਮੁੱਚੇ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਸਤਿਗੁਰਾਂ ਦੀ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ, ਸ੍ਰੀ ਸੁਖਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਕੀਰਤਨ ਦੀ ਸੇਵਾ ਅਤੇ ਚਾਹ ਪਕੌੜਿਆਂ ਸੇਵਾ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਮਹਾਰਾਜ ਜੀ ਦੇ ਪਾਵਨ ਸਥਾਨ 'ਤੇ ਇਹ ਸੇਵਾਵਾਂ ਕੀਤੀਆਂ ਜਾ ਰਹੀਆਂ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਸਤਿਗੁਰੂ ਜੀ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਪਰਿਵਾਰ ਵੱਲੋਂ ਬੇਨਤੀ ਹੈ, ਗੁਰੂ ਕਾ ਲੰਗਰ, ਚਾਹ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਹੁਣ ਦੀਵਾਨ ਦੀ ਹਰਮਤਾ ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦਰਾ ਸਾਹਿਬ ਦੀ ਸਮੂਹ ਸੰਗਤ ਵੱਲੋਂ ਜੋ ਗੁਰੂ ਘਰ ਵਿਖੇ ਪਿਛਲੇ ਦਿਨਾਂ ਤੋਂ ਸਾਧ ਸੰਗਤ ਸਮਾਗਮ ਚੱਲ ਰਹੇ ਨੇ, ਇਸ ਦੀ ਰਮਤਾ ਹੋਵੇਗੀ। ਆਓ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ ਦੇ ਆਪਾਂ ਨਾਲ ਜੁੜੀਏ ਜੀ। ਇਹ ਦੀਵਾਨ ਤਕਰੀਬਨ 9:15 ਵਜੇ ਤੱਕ ਸੱਜਣਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਅਤੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਜੀ। ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੀਂ ਪਿਛਲੇ 3 ਦਿਨਾਂ ਤੋਂ ਗੁਰਮੁਖ ਪਿਆਰਿਆਂ ਦੀਆਂ ਗੁਰੂ ਨਾਨਕ ਪ੍ਰੇਮ ਦੇ ਵਿੱਚ ਭਿੱਜੀਆਂ ਹੋਈਆਂ ਆਤਮਕ ਲੇਖਣੀਆਂ ਵਿੱਚੋਂ ਸਿਮਰਨ ਦੇ ਵਿਸ਼ੇ ਉੱਪਰ ਵਿਚਾਰ ਕੀਤੀ ਹੈ। ਗੁਰਸਿੱਖਾਂ ਨੇ ਸਤਿਗੁਰੂ ਨੂੰ ਆਖਿਆ, ਹਜ਼ੂਰ ਸਿਮਰਨ ਕਰਨ ਨਾਲ ਕੀ ਮਿਲਦਾ ਹੈ? ਸਤਿਗੁਰੂ ਕਹਿਣ ਲੱਗੇ, ਹਰ ਸਿਮਰਨ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੈ ਮਨ ਆਏ। ਸਾਡੀਆਂ ਬੇਅੰਤ ਤਰ੍ਹਾਂ ਦੀਆਂ ਬੁਲਾਵਾਂ ਸਾਨੂੰ ਚਿੰਬੜੀਆਂ ਹੋਈਆਂ ਨੇ, ਇੱਕ ਚੋਂ ਠੀਕ ਹੁੰਦੇ ਹਾਂ ਦੂਸਰੀ ਚ ਰੁੱਝ ਜਾਂਦੇ ਹਾਂ। ਸਤਿਗੁਰੂ ਨੇ ਆਖਿਆ ਸਭ ਬੁਲਾਵਾਂ ਮਿਟ ਜਾਣਗੀਆਂ। ਫਿਰ ਆਖਿਆ, ਹਜ਼ੂਰ ਜੇ ਸਿਮਰਨ ਨਾ ਕਰੀਏ ਕੀ ਹੁੰਦਾ? ਗੁਰਮੁਖਾਂ ਨੇ ਸਮਝਾਇਆ, ਸਤਿਗੁਰਾਂ ਦੇ ਬਚਨ ਦੱਸੇ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਆਖਿਆ, ਹਰ ਬਿਸਰਤ ਸਦਾ ਖੁਆਰੀ, ਇੱਕ ਜਾਂ 2 ਦਿਨ ਦੀ ਨਹੀਂ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਆਖਿਆ ਸਤਿਗੁਰੂ ਜੋ ਸਿਮਰਨ ਨਹੀਂ ਕਰਦੇ ਜਿਉਂਦੇ ਨਹੀਂ। ਸਤਿਗੁਰੂ ਆਖਿਆ ਜਿਉਂਦੇ ਨੇ ਸੱਪ ਵਾਂਗੂ ਜਿਉਂਦੇ ਨੇ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਵਿਸ਼ੇ ਵਿਕਾਰਾਂ ਦੀ ਜ਼ਹਿਰ ਨਾਲ ਭਰੇ ਹੋਏ ਫੁੰਕਾਰੇ ਮਾਰਦੇ ਅਕਲਤਾ 'ਚ ਜਿਉਂਦੇ ਨੇ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ। ਇੱਥੋਂ ਤੱਕ ਪਹੁੰਚਿਆ ਨਹੀਂ ਜਾਣਾ ਸਾਧ ਸੰਗਤ ਨਵ ਖੰਡਨਾ ਤੱਕ। ਸਤਿਗੁਰਾਂ ਨੇ ਆਖਿਆ ਇਹ ਵੀ ਪ੍ਰਾਪਤ ਹੋ ਜਾਵੇ ਅੰਤ ਚਲੇ ਗੋਹਾਰੀ, ਪਰ ਇਹ ਐਸੀ ਅਮੋਲਕ ਦਾਤ ਪ੍ਰਾਪਤ ਕਿੱਥੋਂ ਹੋਵੇ? ਭਗਤ ਰਵਿਦਾਸ ਜੀ ਦੇ ਬਚਨ ਹਨ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਹ ਭਾਵ, ਇਹ ਪ੍ਰੇਮ ਕਿੱਥੋਂ ਪੈਦਾ ਹੁੰਦਾ ਹੈ? ਇਹ ਅਮੋਲਕ ਦਾਤਾਂ ਸਤਸੰਗਤ ਵਿੱਚੋਂ ਮਿਲਦੀਆਂ ਨੇ। ਸੋ ਅੱਜ ਦੇ ਗੁਰਮੁਖ ਪਿਆਰਿਆਂ ਦੀ ਵਿਚਾਰ ਦਾ ਵਿਸ਼ਾ ਹੈ ਸੰਗਤ, ਸਾਧ ਸੰਗਤ। ਪਿਆਰ ਸਾਹਿਬ ਸਰਵਣ ਕਰੋ ਜੀ। ਕੁਝ ਸਦੀਆਂ ਪਹਿਲਾਂ ਅਮਰੀਕਾ ਦੇ ਵਾਸੀ ਅਨਪੜ੍ਹ ਜੰਗਲੀ ਵਹਿਸ਼ੀ ਲੋਕ ਸਨ, ਜਦਕਿ ਯੂਰਪ ਦੇ ਦੇਸ਼ਾਂ ਦੀ ਸਭਿਅਤਾ ਗਿਆਨ ਅਤੇ ਵਿਗਿਆਨ ਦੁਆਰਾ ਤਰੱਕੀ ਕਰ ਰਹੀ ਸੀ। ਕੋਲੰਬਸ ਦੇ ਉੱਦਮ ਨਾਲ ਅਮਰੀਕਾ ਦਾ ਟਾਪੂ ਲੱਭਾ ਅਤੇ ਇਸ ਵਿੱਚ ਯੂਰਪ ਦੀ ਤਰੱਕੀ ਯਾਫਤਾ ਵਾਸੀਆਂ ਦੇ ਮੇਲ ਜੋਲ ਵਿਵਹਾਰ ਸੰਘ ਅਥਵਾ ਸੰਗਤ ਨਾਲ ਸਹਿਜੇ ਸਹਿਜੇ ਅਮਰੀਕਾ ਦੀ ਸਭਿਅਤਾ ਤਰੱਕੀ ਕਰ ਗਈ। ਯੂਰਪ ਦੀ ਸਭਿਅਤਾ ਦੀ ਸੰਗਤ ਬਗੈਰ ਅਮਰੀਕਾ ਨਿਵਾਸੀ ਆਪਣੀ ਪੁਰਾਣੀ ਸਭਿਅਤਾ ਵਿੱਚ ਹੀ ਜਕੜੇ ਰਹਿਣੇ ਸਨ। ਇਹ ਉਦਾਹਰਣ ਦਿੱਤੀ ਹੈ ਗੁਰਮੁਖਾਂ ਨੇ। ਐਨ ਇਸੇ ਤਰ੍ਹਾਂ ਮਾਈਕੀ ਮੰਡਲ ਦੇ ਜੀਵ ਆਤਮਕ ਗਿਆਨ ਦੀ ਰੌਸ਼ਨੀ ਬਗੈਰ ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਖਾਤੇ ਵਿੱਚ ਗਲਤਾਨ ਹਨ। ਖੂਹ ਦੇ ਡੱਡੂ ਵਾਂਗ ਇਹ ਜੀਵ ਆਪਣੀ ਹੀ ਬਣਾਈ ਹੋਈ ਹਉਮੈ ਦੀ ਅਗਿਆਨਤਾ ਦੇ ਖੂਹ ਖਾਤੇ ਵਿੱਚ ਪਲਚ ਪਲਚ ਕੇ ਆਪਣਾ ਜੀਵਨ ਅਜਾਈ ਗੁਆ ਰਹੇ ਹਨ। ਖੂਹ ਦੇ ਡੱਡੂ ਨੂੰ ਜੇ ਕੋਈ ਦੱਸੇ ਕਿ ਖੂਹ ਤੋਂ ਬਾਹਰ ਵੀ ਅਤਿਅੰਤ ਵਿਸ਼ਾਲ ਦੁਨੀਆ ਹੈ ਜਿਸ ਵਿੱਚ ਅਥਾਹ ਸਮੁੰਦਰ ਹਨ, ਤਾਂ ਡੱਡੂ ਇਸ ਗੱਲ 'ਤੇ ਸ਼ੱਕ ਕਰਦਾ, ਮੰਨਣ ਲਈ ਤਿਆਰ ਨਹੀਂ ਹੈ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਬਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕਛ ਆਰਾ ਪਾਰ ਨਾ ਸੂਝ। ਜਦ ਤੋਂ ਦੁਨੀਆ ਸਾਜੀ ਗਈ ਹੈ, ਰੱਬ ਨੇ ਸਾਡੇ ਉੱਤੇ ਤਰਸ ਕਰਕੇ ਅਪਾਰ ਕਿਰਪਾ ਦੁਆਰਾ ਆਤਮਕ ਮੰਡਲ ਵੱਲ ਸਾਨੂੰ ਪ੍ਰੇਰਨ ਲਈ ਸਾਨੂੰ ਆਤਮਕ ਮੰਡਲ ਵੱਲ ਪ੍ਰੇਰਨ ਲਈ ਅਨੇਕਾਂ ਗੁਰੂ ਅਵਤਾਰ ਪੀਰ ਔਲੀਏ ਗੁਰਮੁਖ ਭਗਤ ਸਾਧ ਜਨ ਸੰਤ ਜੱਗ ਵਿੱਚ ਪਠਾਏ, ਜਿਨ੍ਹਾਂ ਨੇ ਆਪਣੇ ਸ਼ਖਸੀ ਜੀਵਨ ਔਰ ਬਾਣੀਆਂ ਦੁਆਰਾ ਜੀਵਾਂ ਨੂੰ ਆਤਮਕ ਮੰਡਲ ਦਾ ਸੰਦੇਸ਼ ਦਿੱਤਾ ਤੇ ਪ੍ਰੇਰਿਆ। ਸਾਧ ਰੂਪ ਆਪਣਾ ਤਨ ਧਾਰਿਆ, ਮਹਾਂ ਅਗਨ ਤੇ ਆਪ ਉਬਾਰਿਆ। ਜਦ ਆਤਮਕ ਦੇਸ਼ ਦੇ ਵਾਸੀ ਹਰੀ ਜਨ ਉਚੇਰੀ ਚੰਗੇਰੀ ਸੁਹਨੇਰੀ ਸੁਖਦਾਈ ਰਸਮਈ ਪ੍ਰੇਮਮਈ ਬਿਸਮਾਦੀ ਆਤਮ ਗਿਆਨ ਕਹਾਣੀਆਂ ਉਪਦੇਸ਼ ਸ਼ਬਦ ਨਾਮ ਆਦਿ ਸੁਣਾਉਂਦੇ ਹਨ, ਤਾਂ ਜਨਮਾਂ ਜਨਮਾਂਤਰਾਂ ਤੋਂ ਦ੍ਰਿੜ ਹੋਏ ਮਾਇਕੀ ਭਰਮ ਭੁਲਾਵੇ ਦੇ ਨਿਸ਼ਚੇ ਕਾਰਨ ਅਸੀਂ ਉਪਰੇ ਜੇ ਮਨ ਨਾਲ ਇਹਨਾਂ ਆਤਮ ਦੇਸ਼ ਦੇ ਸੰਦੇਸ਼ਾਂ ਨੂੰ
ਸੁਣ ਸੁਣਾ ਕੇ ਪੜ੍ਹ ਪੜ੍ਹਾ ਕੇ ਮਨ ਦੀ ਆਪਣੀ ਰੰਗਤ ਚਾੜ ਕੇ।

ਅੰਮ੍ਰਿਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ ਪਰ ਜਨਮਾਂ ਜਨਮਾਤਰਾਂ ਤੋਂ ਮਾਇਕੀ ਮੰਡਲ ਵਿੱਚ ਲਗਾਤਾਰ ਗਲਤਾਨ ਹੋ ਕੇ ਅਸੀਂ ਮਾਇਆ ਦਾ ਇਹ ਸਰੂਪ ਹੀ ਬਣ ਚੁੱਕੇ ਅਸਲ ਵਿੱਚ ਸਾਡਾ ਰੱਬ ਮਾਇਆ ਹੀ ਹੈ ਅਤੇ ਪਰਮਾਰਥ ਇਸ ਝੂਠੀ ਮਾਇਆ ਦੀ ਪੂਜਾ ਕਰਨਾ ਹਾਂਜੀ ਅਸਲ ਵਿੱਚ ਸਾਡਾ ਰੱਬ ਇਹ ਮਾਇਆ ਹੀ ਹੈ ਤੇ ਸਾਡਾ ਪਰਮਾਰਥ ਇਸ ਝੂਠੀ ਮਾਇਆ ਦੀ ਪੂਜਾ ਕਰਨਾ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਵਾਲੀ ਸਾਡੀ ਅੰਦਰਲੀ ਹਾਲਤ ਹੋ ਚੁੱਕੀ ਇਸ ਝੂਠੀ ਮਾਇਆ ਰਾਣੀ ਦਾ ਹੀ ਅਸੀਂ ਖਿਆਲ ਕਰਦੇ ਹਾਂ ਚਿਤਵਨੀ ਕਰਦੇ ਹਾਂ ਵਿਅੰਤਾਂ ਕਰਦੇ ਹਾਂ ਚਾਪਲੂਸੀ ਕਰਦੇ ਹਾਂ ਅਭਿਆਸ ਕਰਦੇ ਹਾਂ ਹੁਕਮ ਮੰਨਦੇ ਹਾਂ ਪੂਜਾ ਕਰਦੇ ਹਾਂ ਕਰਮ ਕਰਦੇ ਹਾਂ ਘਾਲਣਾ ਘਾਲਦੇ ਹਾਂ ਕੂਰ ਕਿਰਿਆ ਉਰਜੋ ਸਭ ਹੀ ਜੱਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜਾ ਨੇਹੋ ਲੱਗਾ ਵਿਸਰਿਆ ਕਰਦਾ ਕਾਮ ਕ੍ਰੋਧ ਮਾਇਆ ਮੈਂ ਕੀਤ ਝੂਠ ਵਿਕਾਰ ਜਾਗਾ ਹਿਤ ਕੀਤ ਪੂੰਜੀ ਪਾਪ ਲੋਭ ਕੀ ਕੀਤ ਲਾਹਾ ਮਾਇਆ ਕਾਰ ਨੇ ਦੈਦਸ ਢੂੰਡਣ ਜਾਏ ਦੂਜੇ ਪਾਸੇ ਅਸੀਂ ਪਰਮਾਰਥ ਦਾ ਦਮ ਵੀ ਭਰਦੇ ਹਾਂ ਤੇ ਰੱਬ ਨਾਲ ਠਾਠਾ ਬਾਗਾ ਹੀ ਕਰਦੇ ਹਾਂ ਜੇ ਸਾਡੇ ਉੱਤੇ ਕੋਈ ਬਿਪਤਾ ਪਵੇ ਹਾਂਜੀ ਜੇ ਕਦੇ ਸਾਡੇ ਉੱਤੇ ਕੋਈ ਬਿਪਤਾ ਪਵੇ ਤਾਂ ਅਸੀਂ ਇੱਕ ਪਾਸੇ ਪਾਠ ਪੂਜਾ ਕਰਦੇ ਹਾਂ ਸਾਰਾ ਸੰਤਾਂ ਦੀ ਮਨੌਤ ਕਰਦੇ ਹਾਂ ਦਾਨ ਸੁੱਖਦੇ ਹਾਂ ਤੀਰਥ ਯਾਤਰਾਵਾਂ ਕਰਦੇ ਹਾਂ ਅਰਦਾਸ ਕਰਦੇ ਹਾਂ ਨਾਲ ਹੀ ਆਪਣੀ ਸਿਆਣਪ ਦੁਆਰਾ ਉਕਤੀਆਂ ਜੁਗਤੀਆਂ ਵਰਤਦੇ ਹਾਂ ਸਿਫਾਰਿਸ਼ਾਂ ਪਵਾਉਂਦੇ ਹਾਂ ਰਿਸ਼ਵਤਾਂ ਦਿੰਦੇ ਹਾਂ ਧੱਕੇਸ਼ਾਹੀ ਕਰਦੇ ਹਾਂ ਇਹ ਚਿੱਟੇ ਦੁਬਾਜਰੇ ਦੀ ਖੇਡ ਸਿਰਫ ਇਨਸਾਨੀ ਨਸਲ ਹੀ ਖੇਡਦੀ ਹੈ ਬਾਕੀ ਜੀ ਉਹਨਾਂ ਨੂੰ ਦੂਜੇ ਭਾਵ ਦਾ ਗਿਆਨ ਹੀ ਨਹੀਂ ਉਹ ਤਾਂ ਕਰਤੇ ਦੇ ਹੁਕਮ ਵਿੱਚ ਸਹਿਜ ਸੁਭਾਏ ਆਪਣਾ ਜੀਵਨ ਬਤੀਤ ਕਰ ਰਹੇ ਇਨਸਾਨਾਂ ਵਿੱਚੋਂ ਵੀ ਹਾਂਜੀ ਇਨਸਾਨਾਂ ਵਿੱਚੋਂ ਵੀ ਇਹ ਦੂਜੇ ਭਾਵ ਅਥਵਾ ਪਖੰਡ ਦਾ ਵਰਤਾਰਾ ਅਖੌਤੀ ਧਰਮੀ ਲੋਕ ਹੀ ਕਰਦੇ ਹਨ ਨਾਸਤਕ ਤਾਂ ਰੱਬ ਨੂੰ ਮੰਨਦੇ ਹੀ ਨਹੀਂ ਇਸ ਲਈ ਉਹ ਪਖੰਡੀ ਨਹੀਂ ਹੋ ਸਕਦੇ ਆਤਮਕ ਮੰਡਲ ਦੇ ਵਾਸੀ ਗੁਰਮੁਖ ਭਗਤ ਜਨ ਆਪਣੇ ਇਲਾਹੀ ਨਿੱਜ ਘਰ ਵਿੱਚ ਵਿਚਰਦੇ ਹਨ ਤੇ ਉਹਨਾਂ ਨੂੰ ਮਾਇਕੀ ਮੰਡਲ ਦਾ ਕੋਈ ਲੇਪ ਨਹੀਂ ਹੁੰਦਾ ਉਹ ਦੁਨੀਆਂ ਵਿੱਚ ਰੱਬੀ ਹੁਕਮ ਅਨੁਸਾਰ

Why could I?

tak

Thank you.

Vai, vai, vai, vai, vai.

ਠਾਕੁਰ ਤੁਮ ਪੈਰਦਾਸ ਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ।

ਹਾਜ਼ਰੀਆਂ ਭਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਸਤਿਗੁਰੂ ਦੀ ਦਾਰਾ, ਇਹ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾ

ਕੋਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਜਿੰਨਾ ਜਿੰਨਾ ਟਹਿਲੀਆਂ ਨੇ ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ 'ਤੇ ਲੰਗਰਾਂ ਵਿੱਚ ਦਰਬਾਰਾਂ ਵਿੱਚ ਸੇਵਾਵਾਂ ਨਿਭਾਈਆਂ ਹਾਜ਼ਰੀਆਂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

বলে সোনহান, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਵਨ ਗਵਨ ਜੈਸੇ ਗੁੜੀਆ ਉਡਤ ਰਹੈ, ਪਵਨ ਰਹਿਤ ਗੁੱਡੀ ਉੜ ਨਾ ਸਕਤ ਹੈ। ਡੋਰੀ ਕੀ ਮਰੋਰ ਜੈਸੇ ਲਟੂਆ ਫਿਰਤ ਰਹੈ, ਤਾਓ ਹਾਓ ਕਰੈ ਗਿਰ ਪਰੈ ਹੋਏ ਥਕਤ ਹੈ। ਕੰਚਨ ਅਸ਼ੁੱਧ ਜਿਉਂ ਕੁਠਾਲੀ ਠਹਿ ਰਾਤ ਨਾਹੀਂ, ਸ਼ੁੱਧ ਭਏ ਨੇਹ ਚਲ ਸ਼ਬ ਕੇ ਸ਼ਬਦ ਹੈ। ਦੁਰਮਤ ਦੁਬਿਧਾ ਭ੍ਰਮਤ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਕਤ ਹੈ। ਕੰਚਨ ਅਸ਼ੁੱਧ ਜਿਉਂ ਕੁਠਾਲੀ ਠਹਿ ਰਾਤ ਨਾਹੀਂ, ਸ਼ੁੱਧ ਭਏ ਨੇਹ ਚਲ ਛਬ ਕੇ ਛਬਤ ਹੈ। ਦੁਰਮਤ ਦੁਬਿਧਾ ਭ੍ਰਮਤ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਕਤ ਹੈ। ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ, ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ, ਹੋਵੈ ਸਿਫਤ ਖਸੰਦੀ ਨੂਰ ਅਰਸੋਂ ਕੁਰਸੋਂ ਝੱਟੀਐ। ਜਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹੋ, ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੀ ਸਾਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਤਿਸੰਗ ਜੀਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਗੁਰਮਤਿ ਸਮਾਗਮਾਂ ਦੀਆਂ ਸੇਵਾਵਾਂ ਅਤੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰਾਂ ਵੱਲੋਂ ਜਿਸ ਜਿਸ ਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰਾਂ ਦੀਆਂ ਗੁਰਮਤਿ ਅਨੁਸਾਰ ਸਤਿਗੁਰੂ ਜੀ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੰਗਤ ਦੇ ਸਹਿਯੋਗ ਸਦਕਾ ਗੁਰੂ ਘਰ ਵਿਖੇ ਪਿਛਲੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਬ੍ਰਹਮਗੜੀ ਦੋਦਰਾ ਸਾਹਿਬ ਦੀ ਸਮੂਹ ਸੰਗਤ ਵੱਲੋਂ ਰਲ ਮਿਲ ਕੇ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਗੁਰੂ ਘਰ ਵਿਖੇ ਜੋ ਮਹਾਨ ਸਾਧ ਸੰਗਤ ਸਮਾਗਮ ਜਿਹੜੇ ਆਰੰਭ ਹੋਏ ਸਨ, ਸੋ ਅੱਜ ਸੰਧਿਆ ਵੇਲੇ ਦੇ ਦੀਵਾਨ ਸੱਜੇ ਨੇ। ਇਸ ਦੇ ਵਿੱਚ ਗੁਰਮੁਖ ਪਿਆਰਿਆਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਇਸ ਸਮਾਗਮ ਦਾ ਆਖਰੀ ਦੀਵਾਨ ਕੱਲ੍ਹ ਨੂੰ ਅੰਮ੍ਰਿਤ ਵੇਲੇ ਦੀਵਾਨ ਦੀ ਰਮਤਾ ਸਭ ਤੋਂ ਪਹਿਲਾਂ 2:20 'ਤੇ ਸ਼੍ਰੀ ਸੁਖਨੀ ਸਾਹਿਬ ਦੇ ਪਾਠ ਹੋਣਗੇ। ਉਸ ਤੋਂ ਬਾਅਦ 4:00 ਨਾਮ ਸਿਮਰਨ ਅਭਿਆਸ, ਉਸ ਤੋਂ ਬਾਅਦ 4:40 'ਤੇ ਲੈ ਕੇ 6:30 ਤੱਕ ਸਤਿਗੁਰਾਂ ਦੇ ਪ੍ਰਕਾਸ਼ ਅਤੇ ਸੰਗਤੀ ਰੂਪ ਦੇ ਵਿੱਚ ਨਿਤਨੇਮ ਹੋਣਗੇ ਜੀ। ਉਸ ਤੋਂ ਬਾਅਦ ਸੰਪੂਰਨ ਆਸਾ ਜੀ ਦੀਵਾਰ ਦੇ ਕੀਰਤਨ ਤੋਂ ਬਾਅਦ ਇਸ ਪ੍ਰੋਗਰਾਮ ਦੀ ਸਮਾਪਤੀ ਹੋਏਗੀ। ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ, ਜਿਹੜੀਆਂ ਸੰਗਤਾਂ ਹਾਜ਼ਰੀ ਨਹੀਂ ਭਰ ਸਕੀਆਂ ਹੁਣ ਤੱਕਰ, ਕੱਲ੍ਹ ਵੀ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਆਉਣ ਵਾਲੇ ਦਿਹਾੜੇ ਗੁਰੂ ਘਰ ਵਿਖੇ ਜੋ ਮਨਾਏ ਜਾ ਰਹੇ ਨੇ, 16 ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਉਸ ਦਿਨ ਮਨਾਇਆ ਜਾਵੇਗਾ ਜੀ। ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਸਮਾਪਤੀ ਤੋਂ ਬਾਅਦ ਮੇਨ ਹਾਲ ਦੇ ਵਿੱਚ ਜੋ ਮੇਨ ਰਮਾਲਾ ਸਾਹਿਬ ਅਤੇ ਚੰਦੋਆ ਸਾਹਿਬ ਬਦਲਣ ਦੀ ਸੇਵਾ ਗੁਰਮੁਖ ਪਿਆਰਿਆਂ ਵੱਲੋਂ ਜੋ ਹਰ ਸ਼ਨੀਵਾਰ ਨਿਭਾਈ ਜਾਂਦੀ ਹੈ, ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਜਿਨ੍ਹਾਂ ਸੰਗਤਾਂ ਦੇ ਕੋਲ ਟਾਈਮ ਹੈ, ਸੋ ਆਪਣੇ ਕੀਮਤੀ ਸਮੇਂ 'ਚੋਂ ਟਾਈਮ ਕੱਢ ਕੇ ਆਪਾਂ ਇਹਨਾਂ ਗੁਰਮੁਖ ਪਿਆਰਿਆਂ ਦੇ ਨਾਲ ਆਪਾਂ ਇਹ ਸੇਵਾ ਕਰਾਈਏ ਨਾਲ ਦੀ ਨਾਲ, ਕਿਉਂਕਿ ਚੰਦੋਆ ਸਾਹਿਬ ਬਦਲਣ ਦੀ ਸੇਵਾ ਵਾਸਤੇ ਸੇਵਾਦਾਰਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਸੋ ਇਸ ਕਰਕੇ ਬੇਨਤੀ ਹੈ, ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਕੋਲ ਟਾਈਮ ਹੈ, ਆਪ ਜੀ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾਈਏ ਜੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਪੁੱਲਾਂ ਚੁੱਕਿਆਂ ਦੀ ਕਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਹਿ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਨਿਤ ਸੋਹਿਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਵੜੇ ਸਮਾਰੀਨ ਦੇਖਿਆ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ, ਸੰਭ ਸਾਹ ਲਿਖਿਆ ਅਮਰ ਕਿਰਪਾ ਹੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ, ਕਰ ਕਰ ਇਹ ਪਹੁੰਚਾ ਸਦੜ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ, ਰਾਗਾ ਸਾ ਮੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋ ਵੇਸ ਅਨੇਕ, ਬਾਬਾ ਜੈ ਕਰ ਕਰ ਤੇ ਕੀਰਤ ਹੋਏ, ਸੋ ਕਰ ਰੱਖ ਵਡਾਏ ਤੋਏ ਰਹਾਉ, ਵਿਸ ਚਸਿਆਂ ਖੜੀਆਂ ਪੈਰਾਂ ਥਿਤੀ ਵਾਰੇ ਮਾਹ ਹੋਆ, ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕਿਤੇ ਵੇਸ, ਰਾਗ ਧਨਾ ਸ੍ਰੀ ਮੱਲਾ ਪਹਿਲਾ, ਗਗਨ ਮਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਦੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਾਵਖੜ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ, ਸਹਿ ਸਵ ਨੈਨ ਨਨ ਨੈਨ ਹੈ ਤੋਹ ਕਹੋ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨੰਦਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗਾ ਹੋਏ ਜਾਤੇ ਤੇਰੇ ਨਾਇ ਵਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧਨ ਗਰਬਾ ਭਰਿਆ ਮਨ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਕਿਰਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਉ ਸਾਗਤ ਹਰ ਰਸ ਸਾਧਨਾ ਜਾਣਿਆ ਤਿਨੰਤਰ ਹੋਵੇ ਗੰਡਾ ਹੇ ਜਿਉਂ ਜਿਉਂ ਚਲਾ ਜਬਦ ਗੁਪਾਵੈ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਿਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਾਪ ਖੰਡਾ ਹੇ ਅਵਿਨਾਸੀ ਪ੍ਰਗਵਾਇਆ ਪਰਮੇਸ਼ਵਰ ਬਾ ਸੋਭ ਖੰਡ ਬ੍ਰਹਮੰਡਾ ਹੇ ਹਾਮ ਗਰੇਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੇ ਜਿਨ ਨਾਨਕ ਨਾਮ ਦਾ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਰ ਕੀ ਬੇਲਾ ਹੀਹਾ ਖਾੜ ਚਲੋ ਹਰ ਲਾਹਾ ਆਗੈ ਬਸੁਰ ਸੁਹੇਲਾ ਔਦ ਕਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਰ ਸਵਾਰੇ ਰਹਾਉ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹ ਰਸ ਅਕਾਥਕ ਤਾਤ ਨ ਜਾਣੀ ਜਾ ਕੋ ਆਏ ਸੋਈ ਬਿਹਾਜੂ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮੈਲ ਪਾਵੋ ਸੁਖ ਸਹਿਜੇ।

ਬੋਲਣਾ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ। ਕਰਨਾ ਉਹਨੇ ਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਜੋਤ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆ ਤਾਣੇ ਉੱਟਿਆਂ ਜੋੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੀ ਚਰਨਾ ਕਮਲਾ ਵਿੱਚ ਅਰਦਾਸ ਜੋੜੀ ਬੇਨਤੀ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ। ਆਪ ਜੀ ਨੇ ਕਿਰਪਾ ਕਰੀ ਅੰਮ੍ਰਿਤ ਵੇਲੇ ਤੋਂ ਲਿਆ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜਿਹੜੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੋਹਿਲਾ ਸਾਹਿਬ ਦੇ ਬਾਣੀ ਜਾਪ ਹੋਏ ਸੇਵਾ ਨਿਭਾਉਂਦੇ ਆ ਬਾਣੀ ਪੜ੍ਹਦੇ ਆ ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿਰ ਦਿਨਾਂ ਐਸੇ ਸੁੱਖਾਂ ਨਾਲ ਬਤੀਤ ਹੋਇਆ। ਚਾਰ ਪਹਿਰ ਰਹਿਣ ਆਈ ਹੈ ਬਾਣੀ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਸੰਗਤਾਂ ਨੇ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪੈਂਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਅੰਗ ਸਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੇਖਣ ਨੂੰ ਬੈਠ ਬਹੁਤ ਕਰਦੇ ਨੇ ਭਾਜੀ ਆ ਗਏ ਬਸ ਆਪਾਂ ਕਰ ਲਾਂਗੇ
1: ਕੋਈ ਗੱਲ ਨਹੀਂ।

देव शांत सदगुरु।

ਪ੍ਰਭ ਕੇ ਸਿਮਰਨ ਹਰ ਗੁਣਬਾਣੀ, ਪ੍ਰਭ ਕੇ ਸਿਮਰਨ ਨੇਚਲ ਆਸਨ, ਪ੍ਰਭ ਕੇ ਸਿਮਰਨ ਅਨਚੁਨਕਾਰ, ਸਿਮਰੇ ਸੇ ਜਨ ਜਿਨ ਕੋ ਬ੍ਰਹਮਿਆ, ਹਰ ਸਿਮਰਨ ਜਨ ਭਗਤ।

ਨਾਨਕ ਰਾਤ ਨਾਰ ਪਾਰ ਸਾ ਚੋੜ ਚੂੜ ਸੰਗ ਮਚ ਜੋ ਵੰਸੋ ਦੂਰ ਪ੍ਰਾਣ ਸੰਗ ਸਾਈ ਵਿਸਵਰ ਗਰਦਾ ਪ੍ਰੀਤ ਬਸਮ ਸੰਗੋਏ ਨਾਨਕ ਗਾਗਲੇ ਉਪਲਬਿਆਲ ਲੋਕ ਪ੍ਰਚਾਰਾ ਕਰੇ ਦਿਨ ਰਾਤ ਸ਼ਬਦ ਨਾਈ ਕੁਛ ਕਰੇ ਤੁਹਾਰਾ ਅੰਤਰ ਵਿਆਪ ਲੋਕ ਸਵਾਨ ਗਲਬਾ ਕਰ ਕੈਸੇ ਕਰੇਗਾ ਨਾਨਕ ਦੇ ਜਨ ਸਹਿਤ ਸਮਾਧ ਕਰ ਗਿਆ ਲੈ ਉਹ ਨਿਵਾਦ ਨਿਸਕਈਏ ਤੂੰ ਸਮਝੇ ਪੂਰਾ ਜਤਨ ਕਰੇ ਤੂੰ ਵੀ ਸੁਰਭੰਗ ਨਹੀਂ ਹੋ ਤੂੰ ਆਉਸ ਗਵਣ ਨਾਨਕ ਤੁਮਰੀ ਕਿਰਪਾ ਕਰੇ ਜੋ ਕੈ ਰਾਹੀ ਦਾਸੋ ਪ੍ਰੀਤ ਅਨੰਤ ਕੇਲ ਮਾਇਆ ਰਸ ਕਾਲਾ

தன்னை பிரீத்து முகங்களால்

ਜੈ ਪ੍ਰਸ਼ਾਦ ਸੁਨੇ ਕਰਨ ਨਾਦ, ਜੈ ਪ੍ਰਸ਼ਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸ਼ਾਦ ਹਸਤ ਕਰ ਚਲੈ, ਜੈ ਪ੍ਰਸ਼ਾਦ ਪਰਮਗਤ ਪਾਵੈ, ਐਸਾ ਪ੍ਰਭ ਤਿਆਗ ਅਵਰਕਤ ਲਾਗੋ, ਜੈ ਪ੍ਰਸ਼ਾਦ ਤੂੰ ਪ੍ਰਗਟ ਸੰਸਾਰ, ਜੈ ਪ੍ਰਸ਼ਾਦ ਤੇਰਾ ਪ੍ਰਤਾਪ, ਜੈ ਪ੍ਰਸ਼ਾਦ ਤੇਰੇ ਕਾਰਜ ਪੂਰੇ, ਜੈ ਪ੍ਰਸ਼ਾਦ ਤੂੰ ਪਾਵੈ ਸਾਚ, ਜੈ ਪ੍ਰਸ਼ਾਦ ਸਭ ਕੀ ਗਤ ਹੋਏ, ਆਪ ਜਪਾਏ ਜਪੇ ਸੋ ਨਾਉ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਸੁਪ੍ਰਸੰਨ ਬਸੇ ਮਨ ਸੋ।

ਸਿੰਘ ਸਦਾ ਪੁੱਲੇ ਸਾਧ ਸੰਗ ਅੰਮ੍ਰਿਤ ਰਸ ਪੁੱਜਾ ਸਾਧ ਕੇ ਸੰਗ ਮਨੋ ਹਰ ਵੇ ਸਾਧ ਸੰਗ ਸਤਨ ਪਾਵੇ ਸਾਧ ਸੰਗ ਨਾਨਕ ਸੁਖ ਪ੍ਰਸੰਨ ਸਾਧੂ ਕੇ ਸਿੰਘ ਸਾਧੂ ਕੇ ਸੰਗ ਆਪਨੀਤ ਸਾਧ ਕੇ ਸੰਗ ਨਾ ਬਿਗਾਵੇ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਤਜੇ ਸੰਗ ਆਪ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧੂ ਕੇ ਸੰਗ ਸਾਧ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਨਾਨਕ ਸਾਧੂ ਕੇ ਕੁਰਬਾਨ ਸਾਧ ਕੇ ਸੰਗ ਸ਼ੋਭਾ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਨਾਨਕ ਸਾਧ ਕੇ ਸੰਗ ਸਫਲ ਜਨਮ ਦਰਸ਼ਨ ਪੇਟ ਹੋ ਦਿਆਲ ਸਾਧ ਕੇ ਸੰਗ ਨਰ ਸਾਧ ਸੰਗ ਸਾਧ ਕੇ ਸੰਗ ਨਾ ਬਿਰਤਾ ਜਾਵੇ ਨਾਨਕ ਉਦਰੇ ਸਾਧ ਸਾਧ ਸੰਗ ਸਰ ਪਰ ਨਿਸਤਰੇ ਸਾਧੂ ਕੇ ਸੰਗ ਸਾਧ ਸੰਗਤ ਭਈ ਨਾਨਕ ਸਾਧ ਪੇਟੇ ਸੰਯੋਗ ਜੇਤਾ ਸੁਣੇ ਤੇ ਤਬ ਜਾਣੇ

0: ਭਾਣ ਬਖਾਨੇ
1: ਬ੍ਰਹਮ ਗਿਆਨੀ ਕੀਮਤ ਬ੍ਰਹਮ ਗਿਆਨੀ ਜਾਣੇ
0: ਬ੍ਰਹਮ ਗਿਆਨੀ ਕਾਂਤ ਨ ਪਾਰ
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਭਗਤ

ਬੰਬੇ ਜਾਣੇ ਅਸਤੂਲ ਨਾਨਕ ਕੋ ਸਦਾ ਦੇਸ ਸਾਧ ਸੰਗ ਪਾਵੇ ਜਨ ਕੋਈ ਕਲਿਆਣ ਰੂਪ ਮੰਗਲ ਗੁਣ ਰਾਮ ਨਾਨਕ ਤਿਸ ਮਿਲੇ ਜਿਸ

ਪ੍ਰਭ ਪਾਵੈ ਸੋਈ।

0: ਪਰ ਕਰਮਿਆਂ ਦਾ ਸੀ ਕਈ ਕੋਟ ਬਿਸਰੋਤੇ ਕਈ ਕੋਟ ਕਾ ਵਿਚਾਰੈ
1: ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਅੰਧ ਗਿਆਨੀ ਕਈ ਕੋਟ ਵਿਕਾਰ ਤਿੰਗੋਰ ਕਈ ਕੋਟ ਪਰ ਦੁਖ ਨਾ ਰਹਿ ਕਈ ਕੋਟ ਪਰ ਦੇਸ ਪਰਮਾਏ
0: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪਾਤ ਰਹਿਣ ਜਾਏ
1: ਕਈ ਕੋਟ ਦੇਸ ਭੂ ਮੰਡਲ ਕਈ ਕੋਟ ਦੇਵ
0: ਨਾਨਕ ਜਿਸ ਪਾਵੇ ਜਿਸ ਸਾਰੇ
1: ਕਈ ਕੋਟ ਵੇਦ ਪੁਰਾਣ ਸਿੱਖ ਗ੍ਰੰਥ ਸਾਸਤ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਗਿਰੀ ਮੇਰ ਸੁਰ ਕਈ ਕੋਟ ਭੂਤ ਪ੍ਰੇਤ ਸੁਕਰ ਰਾਜ ਨਾਨਕ ਆਪ ਗੁਰੂਰ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਬਹੁ ਜੋਨੀ ਕਈ ਕੋਟ ਅਨਾਦਤ ਪਾਏ ਕਈ ਕੋਟ ਮਾਇਆ ਮੈਂ ਚਿੰਤ ਨਾਨਕ ਸਭ ਕਿਛ ਪ੍ਰਭ ਕੇ ਹੱਥ ਰਾਮ ਨਾਮ ਸੰਗਤਿ ਨਿਲ ਬਿਲਾਗੀ ਆਤਮ ਏ ਪਾਰ ਪ੍ਰਭ ਲੰਤੇ ਤਿਨ ਕੋ ਪਿਆ ਪ੍ਰਭ ਪਾਰ ਪ੍ਰਭ ਤਿਨ ਲਾਗਾ ਰੰਗ ਨਾਨਕ ਤੇਜਤ ਸਦਾ ਤਨ ਤਨ ਕਈ ਕੋਟ ਆਕਾਸ਼ ਮੰਡਲ ਕਈ ਜੁਗਤ ਕੀਨੋ ਵਿਸਤਾਰ ਸਦਾ ਸਦਾ ਇੱਕ

ਤਿਸ ਪਾਵੈ ਸੋਈ ਹੋਗ, ਅੰਤ ਨਹੀਂ ਕਿਸ ਪਾਰਾ ਵਾਰਾ। ਹੁਕਮੇ ਤਾਰ ਹੁਕਮੇ ਉਪਜੇ ਹੁਕਮ ਸਮਾਵੇ, ਹੁਕਮੇ ਅਨਿਕ ਰੰਗ ਪ੍ਰਕਾਰ, ਨਾਨਕ ਸਮੇ ਰਹਿ ਸਮਾਈ, ਪ੍ਰਭ ਪਾਵੇ ਤਾਂ ਰਚਨ ਰਹੇ, ਪ੍ਰਭ ਪਾਵੇ ਤਾਂ ਹਰ ਗੁਣ ਪਾਵੇ, ਆਪ ਕਰੇ ਆਪਨ ਵਿਚਾਰੇ, ਕੇਲੇ ਵਿਚੇ ਅੰਤਰ ਜਾਮੀ, ਨਾਨਕ ਦ੍ਰਿਸ਼ਟ ਅਵਰਨ ਜੋਤਿਸ਼ ਪਾਵੈ ਸੋਈ ਕਰਾਵੇ, ਜੋਤਿਸ਼ ਪਾਵੈ ਸੋਈ ਕਰੇ, ਜੇ ਜਾਣਤ ਆਪਣੇ ਆਪ ਬਚੇ, ਨਿਮਕ ਮਾਈ ਚਾਰ ਪੁੱਤਰ ਜਗਾਵੇ, ਨਾਨਕ ਦੇ ਜਨ ਨਾਮੀ, ਪਾਰ ਬ੍ਰਹਮ ਗਰੀਬ ਨਿਵਾਜ, ਤਿਸ ਤਾਂ ਕਾਲ ਦਾ ਦੁਸ਼ਮਣ ਮਿਟਾਏ, ਤਾਂ ਕਾ ਲੇਖਾ ਨਾ ਗਨੇ ਦੇਸ਼, ਕਟ ਕਟ ਪੂਰਨ ਬ੍ਰਹਮ ਵਿਕਾਸ, ਨਾਨਕ ਜੀਵੇ ਦੇਖ ਵਡਾਈ, ਕਰਮ ਕਰਾ ਸਰ ਕੋ ਨਾਥ, ਜੋਤਿਸ਼ ਪਾਵੈ ਸੋਈ ਸੁਨਤੀਓ, ਕਬੂ ਸੋ ਕਰ ਕਰੰਗ ਰਸੇ, ਕਬੂ ਵਰਕਾਸ ਖਿਆਲ, ਨਾਨਕ ਆਪ ਲਾਵ ਨਾਰ, ਕਬੂ ਸੋਏ ਰਹਿਣਾਤ, ਕਬੂ ਸਰਮ ਕੀ ਹੋ ਤਵਾਲ, ਕਬੂ ਬੇਕਾਰੀ ਨੀਚ ਕਾ ਸਾਜਾ, ਕਬੂ ਭਲਾ ਭਲਾ ਕਹਾਵੇ, ਗੁਰਪ੍ਰਸਾਦ ਨਾਨਕ ਸੱਚ ਕਹੇ, ਕਬੂ ਮਮਤਾ ਜੀ ਦਾ ਵਿਧਾਨ, ਕਬੂ ਸਿੱਧ ਸਾਧ ਗੁਰਿਆਨ, ਜੀਵ ਪ੍ਰਭ ਆਵੇ ਤਿਸੇ ਨਾਨਕ ਦੂਜਾ ਵਰ ਨਾ

0: ਸਾਕਾ ਮਿਟੇ ਅਭਿਮਾਨ
1: ਸੋ ਜਨ ਨਾਨਕ ਦਰਗਹਿ ਪਰਵਾਨ
0: ਸ਼ਰਮ ਪਾਵੈ ਸਗਲੇ ਵਿਸਥਾਰੇ
1: ਕੋਟ ਕਰਮ ਕਰੇ ਹਉ ਧਾਰੇ ਸ਼ਰਮ ਪਾਵੈ ਸਗਲੇ ਵਿਸਥਾਰੇ
0: ਅਨਿਕ ਤਪੱਸਿਆ ਕਰੇ ਅਹੰਕਾਰ ਅਨਿਕ ਜਤਨ ਕਰ ਆਤਮ ਨਹੀਂ ਦਰਵੇ ਆਪਸ ਕੋ ਜੋ ਭਲਾ ਕਹਾਵੇ
1: ਸੇ ਭਲਾਈ ਨਿਗਨਾਵੇ
0: ਸਰਵ ਕੀ ਰੇਨ ਜਾ ਕਾ ਮਨ ਹੋਏ
1: ਨਾਨਕ ਜਾਗੀ ਨਿਰਮਲ ਸੋਏ
0: ਜਬ ਲਗ ਜਾਣੇ ਮੂਝ ਤੇ ਕੁਛ ਹੋਏ।

0: ਸਤਿਗੁਰ ਦੁਖ ਸੁਖ ਵਿੱਚ ਆ ਗਏ
1: ਨਾਨਕ
0: ਜੋ ਸੁਭਾਅ ਸੋਈ ਤਿਆ ਸਤਿਗੁਰ ਦੁਖ ਕੋ ਦਰ ਗਏ ਮਿਲੇ ਸਦਾਏ ਸਤਿਗੁਰ ਦੁਖ ਕਰ ਮੇ ਜਵਾਈ ਹੈ ਸਤਿਗੁਰ ਦੁਖ ਕੋ ਜਨੇ ਚਲਾ ਸਾ ਜੈਸਾ ਪਾਵੇ ਜੈਸਾ ਕੋਈ ਹੋਏ ਨਾਨਕ ਜਾਣੇ ਸੱਚਾ ਸੋਈ।

ਗਾਈਏ ਗੁਰਬਾਣ ਸਾਧ ਸੰਗਤ ਕੀਰਤਨ ਗਾਈਏ ਹਰ ਗੁਰ ਗਾਏ।

ਪ੍ਰਭ ਬਿਨਾਸੀ ਏਕ ਅੰਕਾਰ ਪੂਰੇ ਹੋ ਪੂਰਨ ਸੰਭਾਏ ਆਪਣੀ ਕੀਮਤ ਆਪੇ ਪਾਈ ਜਪ ਜਪ ਜੀਵੇ ਨਾਨਕ ਨਾਉ ਨਾਮ

ਪੁਰਖ ਸਤ ਕੇਵਲ ਪ੍ਰਧਾਨ ਸਤਪੁਰਖ ਸਮਾਏ ਸਮਾਨੀ ਮੂਲ ਸਤ ਸਤ ਉਤਪਤ ਜਿਸੇ ਬਜਾਏ ਤਿਸੇ ਸਭ ਮਿਲੀ ਵਿਸ਼ਵਾਸ ਸਤ ਨਾਨਕ ਉਤੇ ਪਾਈ ਸਤਗੁਰ ਨਾਮ ਜਪਤਾ ਕੀ ਗਤ ਹੋਏ ਆਪੇ ਜਾਣੇ ਆਪਣੀ ਮਿਤਤ ਅਵਰ ਨਾ ਪੁੱਜੇ ਕਰਤ ਵਿਚਾਰ ਨਾਨਕ ਜੋ ਤਿਸ ਪਾਵੈ ਸੋ ਵਰਤੀਆ ਜਿਨ ਬੁਝਿਆ

ਨਾਨਕ ਸਤਿਸੰਗ ਸੋਏ ਕਰਨ ਕਰਾਵ ਤਿਨ ਨੂੰ ਪਛਾਨਿਆ ਤਤ ਗਿਆਨ ਸਿਮ ਪ੍ਰਗਟਾਇਆ ਜਿਸ ਦੇ ਉਪਜਾ

ऑक्सीजन पूरे

0: ਸੀਤੀ
1: ਗੁਰ ਬਚਨੀ ਹਰ ਨਾਮ ਉਚਰੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਗੁਰ ਕਾ ਸਿੱਖ ਵਡ ਭਾਗੀ ਹੈ ਨਾਨਕ ਸਤਿਗੁਰ ਸਿੱਖੋ ਜੀ ਨਾ ਸਮਾਰੇ ਗੁਰ ਕੀ ਆਗਿਆ ਮਨ ਮੈਂ ਸਹੇ ਹਰ ਹਰ

ਸੁਖ ਕੋ ਨਿਤ ਬਾਛੈ ਮੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਅਨਿਕ ਪਾਵੀ ਰੋਗ ਨ ਜਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਮਨ ਪਰੋਪੋਦੇ

0: ਪਾਰ ਬ੍ਰਹਮੇਰੀ ਸਰਦਾਪੁਰ ਸਾਸ ਸਾਸ ਪ੍ਰਭ ਤੁਮ ਧਿਆਵੋ ਭਗਤ ਗੁਰੂ ਬ੍ਰਹਮੇ ਨਾਨਕ ਮੰਗੇ ਨਾਮ ਪ੍ਰਸਾਰ ਹਰ ਰਸ ਪਾਵੇ ਬਿਰਲਾ ਕੋਏ ਪੂਰਨ ਪੁਰਤ ਨਹੀਂ ਜਲਾਨੀ ਉਪਜੇ ਚਾਉ ਸਾਧ ਕੇ ਸੰਗ ਅੰਤਰ ਪ੍ਰਕਾਸ਼ ਸੰਧੀ ਮਿਲ ਲਾਗੇ ਨਾਨਕ ਨਾਮ ਰਤੇ ਸੁਖ ਹੋਏ ਸਤਿਗੁਰ ਤੇ ਨਿਰਮਲ ਮਤ ਹੋਈ ਸੇਵਕ ਕੀ ਨੋ ਸਦਾ ਨਿਆਲ ਜਨਮ ਮਰਨ ਦੁਖ ਪ੍ਰਭ ਗਿਆ ਰਵਰਿਆ ਸਤ ਸੰਗ ਹਜੂਰੀ ਨਾਨਕ ਭਗਤੀ ਨਾਮ
1: ਸੁਭਾਏ
0: ਸੋ ਕਿਉ ਵਿਸਰੇ ਜੀ ਜੀਵਨ ਜੀਆ

0: ਭਗਤਨ ਸਿਚਾਰ
1: ਕਲਿਆਣ ਸੁਖ ਨਿਤ ਨਿਦਾਨ
0: ਉਡਤ ਜਾਤ ਵਾਰੇ ਵਿਸਵਾਸ ਨਾਨਕ ਨਾਮ ਜਪੋ ਗੁਰਦਾਸ
2: ਮਾਤਾ
0: ਨਾ
2: ਕਰੇ ਸਿਵਾਓ
0: ਮਨ ਵਿਗਸੇ ਸਾਧ ਚਰਨ ਧੋਏ
1: ਰਚਨਾ ਕੇ ਮਨ ਤਨ ਰੰਗ
0: ਬੇਲਾ ਕੋ ਆਵੇ ਸੰਗ
1: ਦੀਜੇ ਕਰਮਿਆ
0: ਗੁਰਪ੍ਰਸਾਦ ਨਾਮ ਜਪ ਲਿਆ
1: ਕਹੀ ਨਾ
0: ਜਾਏ ਨਾਨਕ ਰਿਹਾ ਸਭ ਸਮਾਏ।

তবে যদি বক্তব্য

0: ਆਪਸ ਸੁਖ ਸਭ ਜਗਤ ਕੋਇ
1: ਆਪੋ ਪ੍ਰਭੂ ਆਪ ਬਜਾਏ
0: ਸਚ ਨਾਮ ਸੋਈ ਜਨ ਪਾਏ
1: ਸੁੰਦਰ ਸੀ ਤਤ ਕਾ ਵੇਤਾ
0: ਨਾਨਕ ਸਗਲ ਦ੍ਰਿਸ਼ਟ ਕਾ ਦੇਤਾ

0: जैसी आज्ञा तैसा धर्म।
1: गुरु प्रसाद लाल सुखाओ।

0: ਸਾਧ ਸੰਗਤ ਗਨ ਸਾਗਰ ਕਰੋ ਨਾਨਕ
1: ਗੁਰਪੁਰੇ ਨਮਸਕਾਰ ਸਾਧ ਸੰਗਤ ਪਰਮਾਨੰਦ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਏਕ ਗੁਰੂ ਕਾ ਕੇ ਰੰਗ ਅਨੇਕ
0: ਦੁਖ
1: ਭਜਨ ਗੁਰ ਕਿਰਪਾਲ
0: ਨਾਨਕ ਜੀ ਕਾ ਇਹ ਆਧਾਰ
1: ਅਮਲੀਕ ਲਾਵੇ ਰਤਨ
0: ਆਪ ਕਰੇ ਲੋਕੇ ਵਿਸਤਾਰ ਜਾ ਕੇ ਮਨ ਲਾਗਾ ਰੰਗ
1: ਸੁਣ ਸੁਣ ਨਾਨਕ ਦੇ ਕਰ

0: ਦੱਸੇ ਸੋ ਹੋਰ ਨਿਦਾਨ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਮੋਹ ਨਾ ਹੋਵੇ ਆਵਣ ਜਾਣ ਨਾਨਕ ਜਿਸੇ ਪ੍ਰਾਪਤ ਹੋਏ
1: ਬੁੱਧ ਗਿਆਨ ਸਰਦੈ ਸਿੱਧ
0: ਗਿਆਨ ਸ੍ਰੇਸ਼ਟ ਉੱਤਮ ਸਨਾਨ ਸਭ ਕੇ ਮਨ ਸਗਲ ਤੇ ਉਦਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ ਏਕ ਓੰਕਾਰ ਸਤਿਗੁਰ ਪ੍ਰਸਾਦਿ।

तहै जन जाचो जगत पर जानियत बासुर रयन बास जाको हित नाम स्यों।

प्रत्यक्ष हृदय गुर अर्जन कै हर पूरन ब्राह्मण वास लियो।

पूरनं भई से।

ਤੇ ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ, ਤਰਸ ਕਰਕੇ ਅੱਜ ਦਾ ਜੋ ਪਾਵਨ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਫੁਰਮਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 819 ਪਰ

ਆਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ।

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਸੋਚੇ ਸੋਚ ਨਹੁ ਜੇ ਸੋਚੇ ਲਖਵਾ।

0: ਵਿੱਚ ਹੁਕਮ ਲਿਖ ਦੁੱਖ ਸੁਖ ਪਾਈਏ।
1: ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਐ।
0: ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।
1: ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਏ।
0: ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾ ਜਨ ਨਿਸਾਨ।
1: ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ।
0: ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ।
1: ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ।
0: ਨਾ ਆਵੇ ਤੋੜ ਕਤ ਕਤ ਕਤੀ ਕੋਟੀ ਕੋਟ ਕੋਟ।
1: ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ।
0: ਹੁਕਮ ਚਲਾਏ ਰਾਹੋ, ਨਾਨਕ ਸੇਵੇ ਪਰਵਾਹੋ।

0: ਮਤਿ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ
1: ਗਾਇਕ ਦੇ ਬੁਝਾਈ ਸਭਨਾ ਜੀਆਂ ਗਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ
0: ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ
1: ਆਖੰਡਾ ਵਿੱਚ ਜਾਣੀਏ ਨਾਲ।

0: ਜਾਏ ਜੇ ਕੋ ਕਹਿ ਪਿਛੇ ਪਛਤਾਏ
1: ਕਾਗਜ਼ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
0: ਮੰਨੈ ਮੋਹ ਛੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਰਛੇ ਪ੍ਰਗਟ ਜਾਏ
1: ਮੰਨੈ ਮੱਗ ਨਾ ਚੱਲੈ ਪੰਥ ਮੰਨੈ ਧਰਮ ਸਿੱਤੀ ਸੰਬੰਧ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮੰਨੈ ਪਾਵੈ ਮੋਖ ਦੁਆ ਮੰਨੈ ਪਰਵਾਰੈ ਸਧਾਰ
0: ਤਰੇ ਤਰੇ ਗੁਰਸਿੱਖ ਮੰਨੈ ਨਾਨਕ ਪਵੇ ਨਾ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਸੋਹੇ ਦਾਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ
0: ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ
1: ਦੌਲ ਧਰਮ ਦਾਇਆ ਕਾ ਪੂ ਸੰਤੋਖ ਥਾ ਪ੍ਰਖਿਆ ਜਿਨ ਸੂਤ
0: ਜੇ ਹੋਏ ਸੱਚਿਆ ਤਬਲੇ ਉੱਪਰ ਕੀਤਾ ਪਾਰ
1: ਧਰਤੀ ਹੋਰ ਪਰੈ ਹੋਰ ਤਿਸਤੇ ਭਾਰ ਤਲੈ ਕਵਣ ਜੋਰ
0: ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ
1: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ
0: ਕੀਤਾ ਤਾਂ ਸਵਾਲੇ ਰੂਪ ਕੀਤੀ ਦਾਤ ਜਾਣੇ ਕੁਣ ਕੂਤ

0: ਨਿਰੰਕਾਰ
1: ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ
1: ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਹ ਲਿਵ ਲਾਏ ਤਾਰ
1: ਚਾਰ ਵਾਰ ਨਾ ਜਾਵਾਂ ਇੱਕ ਵਾਰ
0: ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਰਾਮ ਨਿਰੰਕਾਰ
1: ਅਸੰਖ ਚੋਰ ਆਰਾਮ ਖੋਰ
0: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੱਡ ਹੱਤਿਆ ਕਮਾਏ
1: ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆ ਕੂੜੇ ਫਿਰਾਏ
0: ਅਸੰਖ ਮਲੇਸ਼ ਮਲ ਪਾ ਖਾਏ ਅਸੰਖ ਨਿੰਦਕ ਸਿਰ ਕਰੈ ਭਾਰ
1: ਨਾਨਕ ਨੀਚ ਕਹੇ ਵੀ ਚਾਰ ਵਾਰ ਨਾ ਜਾਵਾਂ ਇੱਕ ਵਾਰ
0: ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਬਾਣ ਅਖਰਾ ਸੇ ਸੰਜੋਗ ਖਾਣ
0: ਜਿਨੈ ਲਿਖੈ ਤਿਸੈ ਨਾਹੇ ਜੇ ਫਰਮਾਏ ਤੇ ਤੈ ਪਾਏ
1: ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਹੀ ਕੋ ਥਾਉ
0: ਕੁਦਰਤ ਕਵਣ ਕਹਾ ਵਿਚਾਰ ਬਾਰਿਆ ਨਾ ਜਾਵਾ ਇੱਕ ਵਾਰ
1: ਭਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ
1: ਕੱਪੜ ਹੋਏ ਦੇ ਸਾਬੂਨ ਲਈਏ ਤੋਏ
0: ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ
1: ਪਾਪੀ ਆਖਣ ਕਰ ਕਰਨਾ ਲਿਖ ਲਿਆ ਜਾਓ
0: ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ
1: ਤਪ ਦਿਆ ਤਾਂ ਜੇ ਕੋ ਪਾਵੇ ਤਿਲਕਾ ਮਾਨ
0: ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ
1: ਤੇਰੇ ਮੈਂ ਨਾ ਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ
0: ਸਵਾਤ ਆਤ ਬਾਣੀ ਬਰਮਾਓ ਸਾਤ ਸਵਾਨ ਸਦਾ ਮਨ ਚਾਓ
1: ਸਵੇਲਾ ਭਗਤ ਕਵਨ ਕਵਣ ਤਿਤ ਕਵਣ ਵਾਰ
0: ਕਵਣ ਸਰੁਤੀ ਮਾਹੋ ਕਵਣ ਜਿਤ ਹੋਆ ਆਕਾਰ
1: ਪਾਈਏ ਪੰਡਿਤ ਜੇ ਹੋਵੇ ਲੇਖ ਕੁਰਾਨ
0: ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ
1: ਨਾ ਜੋਗੀ ਜਾਣੇ ਰੁਤਮਾ ਨਾ ਕੋਈ
0: ਜਾ ਕਰਤਾ ਸੇਟੀ ਕੋ ਸਾਜੇ ਆਪੇ ਜਾਣੇ ਸੋਈ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ
1: ਵੱਡੀ ਨਾ ਕੀਤਾ ਜਾ ਕਾ ਹੋਵੇ
0: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਓੜ ਕੋੜ ਭਾਲ ਥਕੇ ਵੇਦ ਕਹਿਣ ਇੱਕ ਬਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼
1: ਵੱਡਾ ਆਖੀਏ ਆਪੇ ਜਾਣੇ ਆਪ
0: ਸਲਾਹੀ ਸਲਾਹ ਇਤੀ ਸੁਰਤ ਨਾ ਪਾਈਐ
1: ਜਾਣੀਏ
0: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
1: ਜਿਤ ਸਮੁੰਦ ਨਾ ਵਿਸਰੇ
0: ਅੰਤ ਨਾ ਸੇਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ
1: ਜਾਪੇ ਕਿਆ ਮਨ ਮੰਤ
0: ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ
1: ਕਾਰਨ ਕੇਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਏ
0: ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ
1: ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ

0: ਤਾਂ ਤਿਲ ਨਾ ਤਮਾਏ
1: ਤੇ ਮੰਗੇ ਜੋਧ ਪਾਰ ਕੀਤੇ ਗੰਟਨੇ ਵਿਚਾਰ
0: ਕੀਤੇ ਖੱਪ ਟੁੱਟੇ ਬੇਕਾਰ ਕੀਤੇ ਲੈ ਲੈ ਮੁੱਕਰ ਪਾਏ
1: ਕੀਤੇ ਮੁਰ ਖਾਈ ਖਏ ਕੀਤੀਆ ਦੁੱਖ ਭੁੱਖ ਸਦਮਾ ਈ ਪੀ ਦਾਤਰੀ ਦਾਤਾ
0: ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
1: ਕਿਉਂਕਿ ਕਿ ਆਖਣ ਪਾਏ ਉਹ ਜਾਣੇ ਜੀਤੀਏ ਮੁਕਾਏ
0: ਆਪੇ ਜਾਣੇ ਆਪੇ ਦੇ ਆਖੇ ਸੇਵੇ ਕਈ ਕੇ
1: ਜਿਸਨੂੰ ਬਖਸੇ ਸਿਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ
0: ਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀਐ ਮੁੱਲ ਭੰਡਾਰ
1: ਆਵੇ ਮੁੱਲ ਜੈ ਮੁੱਲ ਪਾਵੇ ਮੁੱਲ ਸਮਾਏ
0: ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ
1: ਅਮੁੱਲ ਬਖਸੇ ਅਮੁੱਲ ਨਿਸ਼ਾਨ ਅਮੁੱਲ ਕਰ ਮੁੱਲ ਪ੍ਰਮਾਣ
0: ਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਨਿਵਲਾਏ
1: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ
0: ਆਖੇ ਬਰਮੈ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ
1: ਜੇ
0: ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਿਰ ਗਵਾਰਾ ਗਵਾਰ
1: ਸੋਦਰ ਤੇਰਾ ਸੋਦਰ ਕਿਹਾ ਸੋ ਕਰ ਕਿਹਾ ਜਿਤ ਪਰ ਸਸ ਮਾਲੇ
0: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ
1: ਤੇ ਰਾਗ ਪਰੀ ਸਕੇਨ ਕੀਤੇ ਗਾਵਣ ਹਾਰੇ
0: ਗਾਵੇ ਤੋਹਨੋ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਇਸ ਵਰਮਾ ਦੇਵੀ ਸੋਹਨ ਸਦਾ ਸਵਾਰੇ
1: ਅਸਲ ਬੈਠੇ ਦੇਵਤਿਆਂ ਦਰ ਨਾਲੇ
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
1: ਗਾਵਨ ਜਤੀ ਸਤੀ ਸੰਤੋ ਕੀ ਗਾਵੇ ਵੀਰ ਕਰਾਰੇ
0: ਗਾਵਨ ਪੰਡਤ ਪਰਨ ਰਖੀਸਰ ਜੁਗ ਜੁਗ ਵੇਦਾਂ ਨਾਲੇ
1: ਗਾਵੇ ਮੋਹਣੀਆਂ ਮਨ ਮੋਹਨ ਸੁਰਗ ਮਚ ਪਿਆਲੇ
0: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ
1: ਗਾਵੇ ਜੋਤ ਮਾਂ ਬੁਲਸੂਰਾ ਗਾਵੇ ਖਾਣੀ ਚਾਰੇ
0: ਗਾਵੇ ਖੰਡ ਮੰਡਲ ਪਰ ਭੰਡਾ ਕਰਕਾ ਰੱਖੇ ਧਾਰੇ
1: ਗਾਵੇ ਜੋਤ ਪਾਵਨ ਦਤੇ ਤੇਰੇ ਭਗਤ ਰਸਾਲੇ
0: ਹੋਰ ਕਹਿਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ
1: ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ
0: ਹੈ ਫੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ
1: ਰੰਗੀ ਰੰਗੀ ਪਾਤੀ ਕਰ ਕਰ ਜਿਨ ਸਿਮਾਇ ਜਿਨ ਉਪਾਏ
0: ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
1: ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
0: ਸੋ ਪਾ ਸਾਹੋ ਸਾਹਾ ਪਾ ਸਾਹਿਬ ਨਾਨਕ ਰਹਿਣ ਰਜਾਈ
1: ਸੰਤੋਖ ਸਰਮ ਪਚ ਵਿਤਿਆਨ ਕੀ ਕਰ ਵਿਪੂਤ
0: ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ
1: ਸਗਲ ਜਮਾਤੀ ਮਨ ਜੀਤੇ ਜਗਜੀਤ
0: ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼
1: ਗਿਆਨ ਧਿਆਨ ਭੰਡਾਰਨ ਕਟ ਕਟ ਵਾਜੇ ਨਾਦ
0: ਆਪ ਨਾਦ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਧ
1: ਜੋਗ ਵਿਜੋਗ ਦੋਇ ਕਾਜ ਲੈ ਲਿਖੇ ਆਵੇ ਭਾਗ
0: ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼
1: ਏਕਾ ਮਾਈ ਜੁਗਤ ਵੈ ਤਿੰਨ ਚੇਲੇ ਪ੍ਰਵਾਨ
0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ
1: ਵਿੱਚ ਲਵ ਜੋ ਹੋਏ ਪ੍ਰਮਾਣ
0: ਉਹ ਵੇਖੈ ਉਹਨਾਂ ਨਦਰ ਨਾਵ ਹੈ ਬਹੁਤਾ ਇਹੋ ਵਡਾਣ
1: ਆਦ ਅਨੀਲ ਅਨਾਦ ਅਨਾਦ ਜੁਗ ਜੁਗ ਇੱਕੋ ਵੇਸ
0: ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ
1: ਸਜਣ ਹਰ ਨਾਨਕ ਸੱਚੇ ਕੀ ਸਾਚੀ ਕਾਰ
0: ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਜੀ ਬਹੁ ਲਖ ਹੋਏ ਲਖ ਹੋਏ ਲਖ ਵੇਸ
0: ਲਖ ਲਾ ਗੇੜਾ ਆਖੀਐ ਏਕ ਨਾਮ
1: ਜਗਦੀਸ਼ ਪੌੜੀਏ ਚੜੀਏ ਹੋਏ ਕੀਸ
0: ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ
1: ਨਦਰੀ ਪਾਈਏ ਕੁੜੀ ਕੂੜੇ ਠੀਸ
0: ਆਖਣ ਜੋਰ ਚੁਪੈ ਨਾ ਜੋਰ ਜੋ ਨਾ ਮੰਗਣ ਦੇਣ ਨਾ ਜੋਰ
1: ਜੋਰ ਜੋਰ ਨਾ ਰਾਜ ਮਾਰ ਮਨਸੂਰ
0: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
1: ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ
0: ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
1: ਤਾਪ ਰੱਖੀ ਤੁਮ ਸਾਧ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
0: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
1: ਤੇ ਸੁਨ ਪੰਨ ਪੁਰਵਨ ਨਦਰੀ ਕਰਮ ਪਵਿ ਨਿਸਾਨ
0: ਕੱਚ ਕਾਈ ਉੱਥੇ ਪਾਏ ਨਾਨਕ ਗਾਇਆ ਜਾਪੇ ਜਾਏ
1: ਕਰਮ ਖੰਡ ਕਹਿਓ ਤੁਮ ਗਿਆਨ ਖੰਡ ਕਾ ਆਖੋ ਕਰਮ
0: ਕੀਤੇ ਪਾਣੀ ਪੈ ਸੰਤਰ ਕੀਤੇ ਕਾਨ ਮਹੇਸ਼
1: ਤੇ ਬਰਮੇ ਕਾਟ ਕੜੀਏ ਰੂਪ ਰੰਗ ਕੇ ਵੇਸ
0: ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼
1: ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼
0: ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
1: ਦੇਵਦਨ ਮੁਨ ਕੀਤੇ ਕੀਤੇ ਰਤਨ ਸਮੁੰਦ
0: ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ
1: ਸੁਤੇ ਸੇਵੇ ਕੀਤੇ ਨਾਨਕ ਅੰਤ ਅਨੰਦ
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਟ ਆਨੰਦ
1: ਖੰਡ ਦੀ ਬਾਣੀ ਰੂਪ ਤਿੱਥੇ ਕਾਟ ਕੜੀਏ ਬਹੁਤ ਅਨੂਪ
0: ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ
1: ਤੇ ਕੜੀਏ ਸੁਰਤ ਮਤ ਮਨ ਬੁੱਧ ਤਿੱਥੇ ਕੜੀਏ ਸੁਰਾ ਸੁਰਾ ਕੇ ਸੁਧ
0: ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ
1: ਤੇ ਜੋਤਮਾ ਬੁੱਧ ਸੁਤਿਨ ਮੈਂ ਰਾਮ ਰਿਹਾ ਭਰਪੂਰ
0: ਤਿੱਥੇ ਸੀਤੋ ਸੀਤਾ ਮੈਂ ਮਾਂ ਮਾਏ ਤਾਂ ਕਹਿ ਰੂਪ ਨਾ ਕਥਨਾ ਜਾਏ
1: ਜੈ ਜਿਨਕੇ ਰਾਮ ਵਸੇ ਮਨ ਮਾਹੇ
0: ਤਿੱਥੇ ਭਗਤ ਵਸੈ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ
1: ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ
0: ਤਿੱਥੇ ਖੰਡ ਮੰਡਲ ਪ੍ਰਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਵੇਖੇ ਵਿਖਸੈ ਕਰ ਵਿਚਾਰ ਨਾਨਕ ਕਥੜਾ ਕਰੜਾ ਸਾਰ ਪੌ ਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਝਾਲ
1: ਸੱਚੀ

0: ਸਿੱਧੀ ਮਨ ਵਜੀਆਂ ਵਾਧਾਈਆਂ
1: ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ
0: ਸਤਿ ਗਾ

0: ਪਾਲੇ।
1: ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ,
0: ਤੇਰੇ ਸਭ ਚੈ ਜਿਸ ਤੇ ਸੋ ਪਾਵੇ।
1: ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ,
0: ਨਾਮ ਜਿਨ ਕੇ ਮਨ ਵਸੇ ਵਾਜੇ ਸ਼ਿਵ ਨੇਰੇ।
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ,
0: ਸੱਚ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ।
1: ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।
0: ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ।
1: ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।
0: ਕਰਨ ਪਾਇਆ ਤੁਜਨ ਕੋ ਸੇ ਨਾਮ ਮਰ ਕੇ ਲਾਗੇ।
1: ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ।
0: ਦੇ ਨਿਮਾਣੀ ਦੇ ਨਿਮਾਣੀ ਲਿਵੇ ਬਾਜੋ, ਕਿਆ ਕਰੇ ਵਿਚਾਰੀਆ।
1: ਤੁਧ ਬਾ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ।
0: ਸਬਦ ਲਖ ਸਵਾਰੀਆ।
1: ਕਹੇ ਨਾਨਕ ਲਿਵੇ ਬਾਜੋ, ਕਿਆ ਕਰੇ ਵਿਚਾਰੀਆ।
0: ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਣ,
1: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ।
0: ਕਿਰਪਾ ਕਿਲੇ ਕੱਟੇ ਗਿਆਨ ਅੰਜਨ ਸਾਰਿਆ,
1: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ।
0: ਜਾਣਿਆ
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ।
0: ਨਾਮ ਲਖ ਸਵਾਰਿਆ।
1: ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿਨਾ ਭਾਣਾ ਪਾਵੇ।
0: ਜਿਸ ਦੇ ਪੈ ਸੋਈ ਜਨ ਪਾਵੇ,
1: ਆਵੋ ਸੰਤ ਪਿਆਰਿਓ ਕਥਕੀ ਕਰੇ ਕਹਾਣੀ। ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨਿਆ ਪਾਈਐ।
0: ਗਾਓ ਸੱਚੀ ਬਾਣੀ,
1: ਕਹੇ ਨਾਨਕ ਸੁਣੋ ਸੰਤੋਸ ਕਥਿਓ ਕਥ ਕਹਾਣੀ।
0: ਚਤੁਰਾਈ ਕਿਨੇ ਨਾ ਪਾਇਆ,
1: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਮਾਇਆ ਤਾਂ ਮੋਣੀ ਤਿਨੇ ਕੀਤੀ, ਜਿਨ ਠਗੋਲੀ ਪਾਈਆ।
0: ਜਿਨ ਮੋਹ ਮਿੱਠਾ ਲਾਇਆ,
1: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ।
0: ਪਿਆਰਿਆ ਤੂੰ ਸਦਾ ਸੱਸ ਸੰਭਾਲੇ,
1: ਇਹੋ ਕੁਟੰਬ ਤੂੰ ਜੇ ਦੇਖਦਾ ਚਲੇ ਨਾਹੀਂ ਤੇਰੇ ਨਾਲੇ।
0: ਤੇਰੇ ਚਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ,
1: ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪਛੋਤਾਈਐ।
0: ਸਤਿਗੁਰ ਦੇਸਨ ਤੋਂ ਹੋਵੇ ਤੇਰੇ ਨਾਲੇ,
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।
0: ਗੁਜਰਾ ਤੇਰਾ ਅੰਤ ਨਾ ਪਾਇਆ,
1: ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ।
0: ਸਭ ਖੇਲ ਤੇਰਾ ਕਿਆ ਕੁਆ ਕੋ ਖਾਣੇ,
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ।
0: ਕਿਰਪਾ ਕਿੰਨੀ ਸੱਚਾ ਮਨ ਵਸਾਇਆ,
1: ਜੀ ਜੰਤ ਸਭ ਤੁਧ ਉਪਾਏ, ਏਕ ਵੇਕ ਪਰਸਨ ਆਇਆ।
0: ਬਹੁਤ ਨਹੀਂ ਬੋਲਣਾ,
1: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਲਭ ਲੋ ਅਹੰਕਾਰ ਤਾ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਜਿਉ ਤੂੰ ਚਲਾਏ ਤੇ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ।
0: ਜਿਨਾ ਮਾਰਗ ਪਾਵੇ,
1: ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ।
0: ਕਥਾ ਸੁਣਾਵੇ ਆਪਣੀ, ਸੇ ਗੁਰਦੁਆਰੇ ਸੁਖ ਪਾਵੇ।
1: ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤੇ ਮੈਂ ਚਲਾਵਹਿ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਕਹੇ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ।
0: ਹਰ ਧਿਆਇਆ,
1: ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਕਹਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ। ਸਹਿਸੈ ਜੋ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਜਾ ਇਹ ਸਹਿਸਾ ਇਵ ਜਾਏ। ਇਹ ਤਿਸਨਾ ਵੱਡਾ ਰੋਗ ਲੱਗਾ, ਮਨ ਮਨੋਂ ਵਿਸਾਰਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੈ ਤਿਨੀ ਜਨਮ ਜੂਏ ਹਾਰਿਆ।
0: ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
0: ਤਤਨੀ ਖਟਿਆ ਪੱਲੇ ਸੇ ਬਣ ਜਾ ਰੇ
1: ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ
0: ਨਾਲੇ ਹੋਵੇ ਤਾਂ ਸਨਮੁਖ ਜੀਓ ਰੇ ਗੁਰ ਨਾਲੇ
1: ਗੁਰ ਕੇ ਚੰਨ ਹਿਰਦੇ ਧਿਆਏ ਅੰਤਰ ਆਤਮਾ ਸਮਾਲੇ
0: ਛੱਡ ਸਦਾ ਰੇ ਪੱਲੇ ਗੁਰ ਬਿਨਾ ਨ ਜਾਣੇ ਕੋਏ
1: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਪਾਵੇ ਮੁਕਤ ਨਾ ਹੋਰ ਥੈ ਕੋਈ ਪਿੱਛੋਂ ਬਵੇਕੀਆਂ ਜਾਏ
0: ਸਤਿਗੁਰ ਮੁਕਤ ਨਾ ਪਾਏ
1: ਫਿਰ ਮੁਕਤ ਪਾਏ ਲਾਗ ਚਾਨੀ ਸਤਿਗੁਰੂ ਸ਼ਬਦ ਸੁਣਾਏ
0: ਨਾਨਕ ਵਿਚਾਰ ਦੇਖੋ ਸਤਿਗੁਰ ਮੁਕਤ ਨਾ ਪਾਏ
1: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ
0: ਜਪਿਓ ਸਾਰੀ ਬਾਣੀ
1: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
0: ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤੇ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ
1: ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਕਿਛ ਨਾ ਜਾਣੀ
1: ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ
0: ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ
0: ਮਨ ਲਾਗਾ
1: ਸਭ ਸੇਤੀ ਮਨ ਮਿਲਿਆ ਸੱਚੇ ਲਾਇਆ
0: ਭਾਓ
1: ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬਿਜਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ ਸਿਮਰ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ
0: ਗੁਰਬਾਜੋ ਤੱਤੇ ਸਾਰ ਨਾ ਜਾਣੀ
1: ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆਂ ਰਹਿਣ ਬਿਹਾਣੀ
0: ਕਿਰਪਾ ਤੇ ਸੇ ਜਨ ਜਾਗੇ ਜਿਨ ਮਨ ਮਸਿਆ ਬੋਲੇ ਅੰਮ੍ਰਿਤ ਬਾਣੀ
1: ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਂਦਿਨ ਹਰ ਲਿਬ ਲਾ ਗਏ ਜਾਗਤ ਰਹਿਣ ਬਿਹਾਣੀ
0: ਮਾਤਾ ਕੇ ਉਤਰ ਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ
1: ਮਨੋ ਕਿਉਂ ਵਿਸਾਰੀਏ ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
0: ਸਭ ਇੱਕੋ ਜਿਹੀ ਕਰਤੇ ਖੇਲ ਵਿੱਚ ਆਇਆ
1: ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ
0: ਗੁਰਪ੍ਰਸਾਦੇ ਜਿਨ੍ਹਾਂ ਲਈ ਲਾਗੇ ਤਿੰਨ ਵਿੱਚ ਮਾਇਆ ਪਾਇਆ
1: ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋਂ ਆਪ ਜਾਏ ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
0: ਰਾਸ ਮੇਰੀ ਮਨ ਵਣ ਜਾ ਰਹਾ ਹਰ ਰਾਸ ਮੇਰੀ ਮਨ ਵਣ ਜਾ ਰਹਾ ਸਤਿਗੁਰ ਤੇ ਰਾਸ ਜਾਣੀ
1: ਹਰ ਹਰ ਨਿਤ ਜਪੋ ਜੀਹੋ ਲਾਹਾ ਖੱਠਿਓ ਦਿਹਾੜੀ ਕਹੇ ਨਾਨਕ ਹਰ ਰਾਸ ਮੇਰੀ ਮਨ ਹੁਆ ਬਣਜਾਰਾ
0: ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੂਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ
0: ਰਸ ਪਾਏ ਪੱਲੇ ਪੀਏ ਹਰ ਹੋਰ ਨਾ ਦਿਸਣਾ ਲੱਗੇ
1: ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
0: ਜੋਤ ਰੱਖੀ ਤੂੰ ਤਾਂ ਤੂੰ ਜਗ ਮੈਂ ਆਇਆ
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ
0: ਚਲਤ ਮੰਤਰੀ ਆਇਆ
1: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ
0: ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
1: ਹਰ ਗਾਉ ਮੰਗਲ ਨਿਤ ਸਖੀਐ ਸੋਗ ਦੁੱਖ ਨਾ ਵਿਆਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਆਪ ਮਿਲਿਆ ਕਰਨ ਕਾਰਨ ਜੋਗੋ
1: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ
0: ਤੂੰ ਜਗ ਮੈਂ ਆਇਆ
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਇਸ ਜਾਤ ਨੂੰ ਦੇਖ ਦੇ ਹਰ ਰੂਪ
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਇਹ ਸਰਬਣੋ ਮੇਰਿਓ ਸਾਚੇ ਸੁਣੈ ਨੋ
0: ਪਠਾਏ
1: ਜੇ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣੈ ਨੋ ਪਠਾਏ ਬਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਤੈ ਅਨੇਕ ਰੂਪ ਨਾਉ ਨਾਮ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਇਹੋ ਸਾਚਾ ਸੋਲਾ ਸਾਚੇ ਘਰ ਗਾ
0: ਬਹੋਚੇ ਜਿੱਥੇ ਸਦਾ ਸੱਚ ਧਿਆਵੇ
1: ਸੱਚੋ ਧਿਆਵੈ ਜਾ ਤੁਤ ਭਾਵੈ ਗੁਰਮੁਖ ਜਿਨਾ ਬੁਝਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵਹਿ
0: ਸੁਣੋ ਵਡ ਭਾਗਿਓ।

ਆਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਨਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ।

ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਹੋਏ, ਉਪਰੰਤ ਨਾਮ ਸਿਮਰਨ ਅਭਿਆਸ ਹੋਏ, ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਹੋਏ, ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਨਾਮ ਸਿਮਰਨ ਅਭਿਆਸ ਕਰਦੇ ਆਪ ਜੀ ਦੀ ਹਜ਼ੂਰੀ ਵਿੱਚ

ਪਹਿਲੀਆਂ ਵੱਲੋਂ ਅੰਮ੍ਰਿਤ ਵੇਲੇ ਸਵਈਆਂ ਦੇ ਜਾਪ ਹੋਏ ਸਤਿਗੁਰੂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਕਿਰਪਾਲਤਾ ਕਰਨੀ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਲਖਵਿੰਦਰ ਸਿੰਘ ਜੀ ਤਿਨ੍ਹਾਂ ਦੇ ਸਪੁੱਤਰ ਦਿਲਪ੍ਰੀਤ ਸਿੰਘ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਪਰਿਵਾਰ ਅੰਦਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਕਾਰੋਬਾਰਾਂ ਵਿੱਚ ਵਾਧੇ ਕਰਨੇ ਪਾਤਸ਼ਾਹ ਜੀਓ ਨਾਮ ਸਿਮਰਨ ਅਭਿਆਸ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਜਸਪ੍ਰੀਤ ਸਿੰਘ ਬੇਟੀ ਸਤਨਾਮ ਕੌਰ ਸਤਿਗੁਰੂ ਜੀ ਉਹ ਜਨਮ ਦਿਨ ਦੀ ਖੁਸ਼ੀ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਆਪ ਜੀ ਦੇ ਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਪਾਤਸ਼ਾਹ ਦੀ ਕਿਰਪਾ ਕਰਨੀ ਮਿਹਰਾਮਤ ਕਰਨੀ ਸਰਦਾਰ ਜਸਪ੍ਰੀਤ ਸਿੰਘ ਅਤੇ ਸਤਨਾਮ ਕੌਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਲਮੇਰੀ ਆਰਜਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਜੀਓ ਕਿਰਪਾਲਤਾ ਕਰਨੀ ਸਤਿਗੁਰੂ ਆਪ ਜੀ ਦੇ ਹਜ਼ੂਰ ਗੁਰਦੁਆਰਾ ਬ੍ਰਹਮ ਬੂੰਗਾ ਸਾਹਿਬ ਨਗਰ ਦੋਦੜਾਂ ਤੋਂ ਸੰਗਤਾਂ ਵੱਲੋਂ ਪਿਛਲੇ ਚਾਰ ਦਿਨ ਤੋਂ ਲਗਾਤਾਰ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ ਮਹਾਰਾਜ ਜੀਵਨ ਵਿੱਚ ਪਰਪੱਕਤਾ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਕੜਾ ਪ੍ਰਸ਼ਾਦੀ ਦੇ ਸਦਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਤੰਦਰੁਸਤੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

ਜਨਮ ਮਰਨ ਦੁੱਖ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਪੁਰਸਾਹ ਤੁਦ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਹੰਦ ਜਿਸ ਪਾਸ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਸਤਿਗੁਰਾਂ ਨੇ ਆਪ ਤਰਸ ਕਰਕੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੀ ਅੰਮ੍ਰਿਤ ਵੇਲੇ ਦੀ ਹਾਜ਼ਰੀ ਦੇ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਸੇ ਤਰ੍ਹਾਂ ਸਮੂਹ ਸੰਗਤਾਂ ਨੂੰ ਅੰਮ੍ਰਿਤ ਵੇਲੇ ਦਾ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਰਹਿਮਤ ਕਰਨ ਆਓ। ਹੁਣ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋਵੇਗਾ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਸਹਿਤ ਸਰਵਣ ਕਰਨਾ। ਤਕਰੀਬਨ ਅੱਜ 9:45 ਗੁਰਮਤਿ ਸਮਾਗਮਾਂ ਦੀ ਸੰਪੂਰਨਤਾ ਹੋ ਜਾਵੇਗੀ। ਪਿਛਲੇ ਲਗਾਤਾਰ 5 ਦਿਨਾਂ ਤੋਂ ਜੋ ਗੁਰਬਾਣੀ ਸਿਮਰਨ ਅਭਿਆਸ ਦੇ ਵਿੱਚ ਆਪਾਂ ਜੁੜ ਰਹੇ ਹਾਂ, ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਹਾਜ਼ਰੀਆਂ ਭਰਵਾਈਆਂ। ਅੱਜ ਸਵੇਰੇ 9:45 ਦੇ ਕਰੀਬ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਮਾਗਮਾਂ ਦੀ ਸੰਪੂਰਨਤਾ ਦੀ ਅਰਦਾਸ ਹੋਵੇਗੀ। ਉਪਰੰਤ ਸ੍ਰੀ ਸੁਖਮਨੀ ਸਾਹਿਬ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਠੀਕ 10:00 ਆਰੰਭ ਹੋ ਜਾਣਗੇ। ਆਪ ਸਮੂਹ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ। ਆਓ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Jesus.
1: Which is the

ਸਪਤਨ ਸਮਾਗਮ ਮੁੜੁਕ ਚੂੜ ਵਿਭੂ ਸੰਸਾਰੰ ਤੇ ਪਾਰ ਤਿਹਾਰ ਵਿਚਾਰੰ ਗਲ ਮਹਲਾ ਤਿਲਕ ਦੇ ਲਾਟਨ ਦੋਇ ਧੋਤੀ ਬਸਤ ਕਪਾਟਨ ਜੇ ਜਾਣ ਸਬ੍ਰਹਮ ਕਰਮ ਸਭ ਕੋਟ ਨਿਸ਼ਕਾਮ ਕਰਮ ਤੋ ਨਾਨਕ ਮਹਿ ਚੋਤਿਆਵੇ ਫਿਰ ਸਤਿਗੁਰ

ਸਾਡਾ ਫਿੱਟ ਤਨ ਫਿੱਟ ਫੇਰ ਮਨ ਜੁਟੇ ਨਾਨਕ ਸੱਚ ਤੇ।

ਠਾਕੁਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕਿਨ ਡਿੱਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖ

ਜੋ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਆਪ ਵਾਹਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਦੀ ਕੀ ਅਰਦਾਸ, ਗੁਰਬਾਣੀ ਸ਼ਬਦ ਕੀਰਤਨ ਹੋਏ 6 ਪੌੜੀਆਂ, ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ, ਕੀਰਤਨ ਜਸ ਕਰਨ ਦੀ ਦਾਤ, ਬਖਸ਼ਿਸ਼ ਕਰਨੀ, ਨਾਮ ਸਿਮਰਨ ਅਭਿਆਸ ਹੋਏ ਸਤਿਗੁਰੂ ਜੀ। ਪਿਛਲੇ 5 ਦਿਨਾਂ ਤੋਂ ਆਪ ਜੀ ਦੀ ਅਸੀਸ ਸਦਕਾ ਸਤਿਗੁਰੂ ਜੀ ਗੁਰਦੁਆਰਾ ਬ੍ਰਹਮ ਬੂੰਗਾ ਸਾਹਿਬ ਨਗਰ ਦੋਦੜਾ ਵੱਲੋਂ ਵੱਖ ਵੱਖ ਇਲਾਕਿਆਂ ਅਤੇ ਦੇਸ਼ਾਂ ਵਿੱਚੋਂ ਆਈ ਸੰਗਤ ਵੱਲੋਂ ਮਿਲ ਕਰਕੇ ਆਪ ਜੀ ਦੇ ਅਸਥਾਨਾਂ 'ਤੇ ਗੁਰਬਾਣੀ ਕੀਰਤਨ, ਨਿਤਨੇਮ, ਨਾਮ ਸਿਮਰਨ ਅਭਿਆਸ, ਗੁਰਮਤਿ ਵਿਚਾਰਾਂ ਹੋਈਆਂ, ਸਤਿਗੁਰੂ ਦੀ ਕਿਰਪਾਲਤਾ ਕਰਨੀ ਪਾਤਸ਼ਾਹ ਜੀ, ਉਹ ਤਰਸ ਕਰਨਾ ਇਸੇ ਤਰ੍ਹਾਂ ਸੰਗਤ ਵਿੱਚ ਆਪਸੀ ਭਾਈਚਾਰਕ ਸਾਂਝ, ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਨਾਮ ਸਿਮਰਨ ਅਭਿਆਸ ਵਿੱਚ ਸੁਰਤ ਕਰਕੇ ਮਿਲਾਪ ਬਖਸ਼ਿਸ਼ ਕਰਨਾ ਸਤਿਗੁਰੂ ਜੀ, ਉਹ ਉੱਦਮ ਉਪਰਾਲੇ ਬਖਸ਼ਿਸ਼ ਕਰਨੇ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਵੱਲੋਂ ਉੱਦਮ ਉਪਰਾਲੇ ਕੀਤੇ ਸਤਿਗੁਰੂ, ਸੋ ਉੱਦਮ ਉਪਰਾਲੇ ਆਪ ਜੀ ਨੇ ਦਰ ਪ੍ਰਵਾਨ ਕਰਨੇ। ਆਪ ਜੀ ਦੇ ਹਜ਼ੂਰ ਅੱਜ ਦੇ ਸਮਾਪਤੀ ਦੇ ਦੀਵਾਨਾਂ ਜੀ ਦੀ ਅਰਦਾਸ, ਭੁੱਲ ਚੁੱਕ ਮਾਫ ਕਰਨੀ ਸਤਿਗੁਰੂ ਜੀ। ਉਹ ਸੰਗਤਾਂ ਨੇ ਆਪੋ ਆਪਣੇ ਰਹਿਣ ਬਸੇਰਿਆਂ ਵੱਲ ਨੂੰ ਚਾਲੇ ਪਾਉਣੇ ਹਨ। ਆਪ ਜੀ ਨੇ ਅੰਗ ਸੰਗ ਸਹਾਇਤਾ ਕਰਨੀ ਪਾਤਸ਼ਾਹ ਜੀ। ਉਹ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਸਰਦਾਰ ਜਸਪ੍ਰੀਤ ਸਿੰਘ ਅਤੇ ਬੇਟੀ ਸਤਨਾਮ ਕੌਰ ਦੇ ਜਨਮਦਿਨ ਦੇ ਸੰਬੰਧ ਵਿੱਚ ਆਪ ਜੀ ਦੇ ਅਸਥਾਨਾਂ 'ਤੇ ਪਰਿਵਾਰ ਵੱਲੋਂ ਲੰਗਰ ਸੇਵਾ ਹਾਜ਼ਰ ਹੈ। ਸਤਿਗੁਰੂ ਜੀ ਦਰ ਪ੍ਰਵਾਨ ਹੋਵੇ ਸਤਿਗੁਰੂ ਜੀ। ਉਹ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਅੱਜ ਦੇ ਦਿਨ ਦੀਆਂ ਕੜਾਹ ਪ੍ਰਸ਼ਾਦ ਦੀਆਂ ਸੇਵਾਵਾਂ ਪ੍ਰਵਾਨ ਕੀਤੀਆਂ ਗਈਆਂ। ਕੜਾਹ ਪ੍ਰਸ਼ਾਦ ਦੀ ਰੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾਲਤਾ ਸਤਿਗੁਰੂ ਜੀ। ਉਹ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਕਰੋ ਕਿਰਪਾਲਤਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਨ ਬਾਂ ਛਤ ਫਲ ਦਿੱਤੇ ਹਨ ਨਾਨਕ ਬਲਿਹਾਰੀ ਦੁੱਖ ਹਮਾਰੇ ਬਖਸ਼ੇ ਹਨ ਆਪਣੀ ਕਲ ਧਾਰੀ ਮਨ ਬਾਂਛਤ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਹਿਬ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਪਿਛਲੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦੜਾ ਸਾਹਿਬ ਦੀ ਸਮੂਹ ਸੰਗਤ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸਾਧ ਸੰਗਤ ਸਮਾਗਮ ਦੀ ਆਰੰਭਤਾ ਹੋਈ ਸੀ। ਅੱਜ ਇਸ ਸਮਾਗਮ ਦੇ ਅਖੀਰਲੇ ਦੀਵਾਨ ਅੰਮ੍ਰਿਤ ਵੇਲੇ ਦੇ ਸੱਜੇ ਨੇ। ਗੁਰਮੁਖ ਪਿਆਰਿਆਂ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਇਹਨਾਂ ਮਹਾਨ ਸਮਾਗਮਾਂ ਦੇ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ। ਸੋ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਿਨ੍ਹਾਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਲੰਗਰਾਂ ਦੇ ਵਿੱਚ ਸੇਵਾਵਾਂ, ਲੰਗਰ ਬਣਾਉਣ ਦੀਆਂ ਸੇਵਾਵਾਂ, ਲੰਗਰ ਵਰਤਾਉਣ ਦੀਆਂ ਸੇਵਾਵਾਂ, ਗੁਰੂ ਕੇ ਕੀਰਤਨਾਂ ਦੀਆਂ ਸੇਵਾਵਾਂ, ਆਪ ਸੰਗਤਾਂ ਨੂੰ ਗੁਰਬਾਣੀ ਵਿਚਾਰ ਸਰਵਣ ਕਰਾਇਆ, ਸਾਰੇ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਿਰ 'ਤੇ ਹੱਥ ਰੱਖ ਕੇ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਖਾਸ ਤੌਰ 'ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ, ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਉਦਮ ਕਰਕੇ ਇਹ ਪ੍ਰੋਗਰਾਮ ਉਲੀਕੇ ਨੇ। ਸੋ ਇਹਨਾਂ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਜਾਂਦਾ ਹੈ। ਭਾਈ ਬਲਵਿੰਦਰ ਸਿੰਘ ਜੀ ਵੀ ਉਹ ਆਪ ਸੰਗਤਾਂ ਦਾ ਧੰਨਵਾਦ ਕਰਨਗੇ 2 ਮਿੰਟ ਵਾਸਤੇ। ਅਤੇ ਅੱਜ ਦੇ ਅੰਮ੍ਰਿਤ ਵੇਲੇ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਵੱਲੋਂ ਜਸਪ੍ਰੀਤ ਸਿੰਘ ਜੀ, ਬੇਟੀ ਸਤਨਾਮ ਕੌਰ, ਇਹਨਾਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਮੁੱਚੇ ਪਰਿਵਾਰ ਵੱਲੋਂ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਅਤੇ ਬੱਚੀ ਸਤਨਾਮ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅਤੇ ਕੜਾਹ ਪ੍ਰਸ਼ਾਦ ਦੀ ਉਦੇਗਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਮੈਂ ਬੇਨਤੀ ਕਰਾਂ ਅਗਲੇ ਹਫ਼ਤਾਵਾਰੀ ਪ੍ਰੋਗਰਾਮ ਦੀ ਆਰੰਭਤਾ ਤੋਂ ਪਹਿਲਾਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਉਹ ਸੰਗਤਾਂ ਦਾ ਧੰਨਵਾਦ ਕਰਨਗੇ 2 ਮਿੰਟ ਵਾਸਤੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਦਾਸ ਨੂੰ ਹੁਕਮ ਹੋਇਆ ਸਿਡਨੀ ਦੀ ਸੰਗਤ ਵੱਲੋਂ, ਆਪ ਬਾਹਰੋਂ ਆਈਆਂ ਸੰਗਤਾਂ ਕੈਨੇਡਾ, ਅਮੈਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਦੂਸਰੇ ਸ਼ਹਿਰਾਂ ਤੋਂ ਆਈਆਂ ਹੋਈਆਂ ਸੰਗਤਾਂ, ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਆਪ ਜੀ ਦਾ ਆਇਆ ਹੋਇਆ ਹਰ ਕਦਮ ਸਿਰ ਮੱਥੇ 'ਤੇ ਆਪ ਜੀ ਨੇ ਅਪਾਰ ਬਖਸ਼ਿਸ਼ ਕਰਕੇ ਗੁਰੂ ਕੇ ਸਿੱਖਾਂ ਨੇ, ਗੁਰੂ ਕੇ ਕੀਰਤਨੀਆਂ ਨੇ ਸਾਨੂੰ ਨਵਾਜਿਆ ਹੈ, ਬਹੁਤ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਨੇ ਅਸੀਸ ਬਖਸ਼ੀ ਹੈ, ਦੁੱਖ ਮਾਰੇ ਬਖਸ਼ਿਆ ਨੇ, ਆਪਣੀ ਕਲ ਧਾਰੀ ਮਨ ਬਾਂਛਤ ਫਲ ਦਿੱਤਿਆ ਨੇ, ਨਾਨਕ ਬਲਿਹਾਰੀ। ਸਤਿਗੁਰੂ ਨੇ ਵੀ ਮਹਾਰਾਜ ਜੀ ਨੇ ਅਸੀਸ ਬਖਸ਼ੀ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਅਸੀਂ ਸਮੂਹ ਸਿਡਨੀ ਦੀ ਸੰਗਤ ਵੱਲੋਂ ਬਾਹਰੋਂ ਆਈਆਂ ਸਭ ਸੰਗਤਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਹੈੱਡ ਗ੍ਰੰਥੀ ਸਾਹਿਬਾਨ ਜੀ ਦਾ, ਸਮੂਹ ਗੁਰੂ ਕੇ ਕੀਰਤਨੀਆਂ ਦਾ, ਮੈਨੇਜਰ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਦਾ, ਔਰ ਸਮੂਹ ਆਈਆਂ ਹੋਈਆਂ ਸੰਗਤਾਂ ਦਾ ਜਿਨ੍ਹਾਂ ਨੇ ਆ ਕੇ ਹਰੀ ਜਾ ਸਰਵਣ ਕੀਤਾ ਹੈ, ਬਖਸ਼ਿਸ਼ ਕੀਤੀ ਹੈ। ਸੋ ਸਾਰੀਆਂ ਇਸ ਸੰਗਤਾਂ ਦਾ ਬੇਅੰਤ ਬੇਅੰਤ ਧੰਨਵਾਦ। ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਆਪ ਜੀ ਸਹਿਯੋਗ ਦਿੰਦੇ ਰਹੋਗੇ। ਸੋ ਸਾਰੀਆਂ ਸੰਗਤਾਂ ਦਾ ਇੱਕ ਵਾਰ ਫਿਰ ਧੰਨਵਾਦ। ਹੁਣ ਇਸ ਤੋਂ ਬਾਅਦ ਪ੍ਰੋਗਰਾਮ ਇਸੇ ਤਰ੍ਹਾਂ ਹੀ ਗੁਰੂ ਘਰ ਵੱਲੋਂ 12 ਵਜੇ ਤੱਕ ਚਾਲੂ ਰਹਿਣਗੇ। ਸੋ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਾਹਰੋਂ ਆਈਆਂ ਸੰਗਤਾਂ ਨੂੰ ਛੱਡ ਕੇ ਜਿਨ੍ਹਾਂ ਨੇ ਆਪਣੇ ਨਗਰਾਂ ਨੂੰ ਜਾਣਾ ਹੈ, ਬਾਕੀ ਸਾਰੀ ਸੰਗਤ ਇਸ ਤਰ੍ਹਾਂ ਹੀ ਸਜੀ ਰਹੇ ਔਰ ਪ੍ਰੋਗਰਾਮ ਦਾ ਆਨੰਦ ਮਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸੋ ਹੁਣ ਹਫ਼ਤਾਵਾਰੀ ਦੀਵਾਨ ਦੀ ਰਮਤਾ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਹੋਵੇਗੀ। ਆਓ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੈ ਨਮਹਿ ਜੁਗਾਦਿ ਗੁਰੈ ਨਮਹਿ ਸਤਿਗੁਰੈ ਨਮਹਿ ਸ਼੍ਰੀ ਗੁਰੂਦੇਵੈ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤਿਆ ਗਾਂਤੇ ਅਨੇਕੈ ਵੇਦ ਪੁਰਾਣ ਸਿਮਰ ਸਦਾ ਆਖਿਰ ਕਿਨੇ ਰਾਮ ਨਾਮ ਕੇ ਆਖਿਰ ਕਿਨਕਾ ਏਕ ਜਿਸ ਜੀਵ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਦਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਾਸ਼ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਆਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਮਨਿੰਦਾ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਰ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤੱਤ ਬੁੱਧ ਪ੍ਰਭ ਕੈ ਸਿਮਰਨ ਜਪਦਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੈ ਸਾਧਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਤਿ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅੰਧ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਦੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੈ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗਵੇ ਦੋ ਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚਉ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਜਾਇਆ ਨਾਨਕ ਗੁਰਮੁਖ ਹਰ ਸਿਮਰਨ ਨੂੰ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਾਟ ਘਾਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਾਨੂਹਾ ਨਾਮ ਤੇਰੈ ਸੰਗ ਸਹਾਈ ਜੈ ਮਹਾਂਪਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੈ ਚੱਲੈ ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਹਿ ਉਦਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋ ਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਕਾਵੈ ਜਿਹ ਮਾਰਗ ਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਘਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਾਰਾ ਜਾਮ ਨਾਮ ਜਪਤ ਪਾਵੈ ਬਿਸਰਾਮ
ਹਉ ਮੈਲਾ ਮਲ ਕਬੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਭਾਈਐ ਸਾਧਕੈ ਸੰਗ ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਜਿਹ ਪੈਂਡੇ ਮਹਾਂਦ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾ ਪੰਥ ਤੇਰਾ ਕੋ ਨਾ ਸਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹ ਮਹਾ ਭਿਆਨ ਤਬ ਤਬਉ ਕਾਮ ਤੈ ਹਰ ਕੇ ਨਾਮ ਕਿਨ ਮੈਂ ਉਪਰ ਸ਼ਾਮ ਜਹਾ ਤ੍ਰਿਖਾ ਮੰਤ ਜਿਆ ਕਰਖੈ ਤਹਿ ਨਾਨਕ ਹਰ ਹਰਿ ਅੰਮ੍ਰਿਤ ਬਰਖੈ ਭਗ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦੁਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਵੇਕੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਉ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਬੇਓਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕਉ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਨਾ ਜਾਣੀ ਓਤਪੋ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ।